आप मुक्त मुक्त करै संसार, नानक तिस जन को सदा नमस्कार। श्लोक

रस पियो चित चितवो महाराणे एक रूप जाके रंग अनेक गोपाल दमोदर।

कर कृपा प्रभा भलाय। मिट गई बैर भई सब ऋण, अमृत नाम साध संग लैन।

பிரதானர்க்கு பர்கட்டு சபலோய் சாபத்தை ஊச்சு பாய்.

ਸਭ ਚੰਗਿਆਈਆ ਸਿੱਧਾ ਪੁਰਖਾਂ ਕੀ ਆ ਵਡਿਆਈਆ ਤੁਦ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ

ਦਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਹ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ

ਪਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਦ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਂਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤਿ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰ

ਸੋਈ ਤੁਧਿਆ ਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ।

ਧਿਆਇਆ ਜਿਸ ਨਾਉ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਧੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ।

ਬਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ

दई धन है लोगन के राजा दुष्टन दाहा गरीब निवाजा अखल।

ਹਰੀ ਸ਼ਿਵ ਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰ

ਜਾਂ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ।

ਇਹ ਵਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਪਇਓ।

ਕਰਤਾ ਤੇਰਾ ਸਭ ਕਿਚ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ।

ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾ

ਗੀਤ ਕਹਤੇ ਪਵਿੱਤ ਸਤਿਗੁਰ ਰਹੇ ਆਪਰ ਪੂਰੇ ਮੈਨੂੰ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹੇ ਆਪਰ ਪੂਰੇ ਬਿਨ ਮੰਤ ਨਾਨਕ

ਨਾਨਕ ਕਿਰਪਾ ਕਰੇ ਜਿਸਨੋ ਇਹ ਵੱਤ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਭਾਰਿਅਨ ਗੁਰ ਕੀ ਪੈਰੀ ਪਾਏ ਕਾਸ ਵਾਰਿਅਨ ਹੋਵਾ ਆਪ ਦਿਆਲ ਮਨੋ ਨਾ ਵਿਸਾਰਿਅਨ ਸਾਜਨਾ ਕੈ ਸੰਗ ਭਵਜਲ ਤਾਰਿਅਨ ਸਾਗਤ ਨਿੰਦਕ ਦੁਸ਼ਟ ਖਿਨ ਮਾਹੇ ਵਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ

ਕੀਰਤਨ ਰੀਤ ਨੇ ਹਾਜ਼ਰੀ ਪ੍ਰਵਾਨ ਕਰਨਾ ਜੀ ਪੁਲਚਕ ਦੇਖੇ ਨਾਲ ਸਤਿਗੁਰੂ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਨਾਲ ਗੁਰੂ ਚਰਨਾਂ ਨਾਲ ਬਣ ਆਏ ਆਪ ਸਰਨ ਕਰੇ ਲੜੀਵਾਰ ਸਿੱਖ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਈਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਈਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੌਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਜੋ ਪਾਵਨ ਸਿੱਖ ਇਤਿਹਾਸ ਗਿਆਨੀ ਗਿਆਨ ਸਿੰਘ ਜੀ ਹੋਣਾ ਨੇ ਸ੍ਰੀ ਗੁਰਪੰਥ ਪ੍ਰਗਾਸ਼ ਬਹੁਤ ਵਿਦਵਤਾ ਭਰਪੂਰ ਸੋਹਣੀ ਕਵਿਤਾ ਛੰਦਾਬੰਦੀ ਵਿੱਚ ਰਚ ਕੇ ਕੌਮ ਨੂੰ ਦਿੱਤਾ ਹੈ ਚਾਰ ਪੋਥੀਆਂ ਦੇ ਵਿੱਚ ਚਾਰ ਹਿੱਸਿਆਂ ਵਿੱਚ ਚਾਰ ਭਾਗਾਂ ਵਿੱਚ ਉਹਦਾ ਅਖੀਰਲਾ ਇਤਿਹਾਸ ਦਾ ਅਧਿਆਇ ਚੱਲ ਰਿਹਾ ਹੈ। ਗਿਆਨੀ ਗਿਆਨ ਸਿੰਘ ਜੀ ਨੇ ਆਪਣੇ ਬਾਰੇ ਸਾਰੇ ਦੱਸਿਆ, ਕਿੱਥੇ ਜਨਮ ਹੋਇਆ, ਕਿਹੜੀ ਕੁੱਲ ਹੈ, ਦੁਲਟ ਗੋਤ ਵਿੱਚ, ਲੌਂਗੋਵਾਲ ਜੋ ਪਿੰਡ ਆ ਅੱਜ ਕੱਲ੍ਹ ਜ਼ਿਲ੍ਹਾ ਸੰਗਰੂਰ ਦਾ, ਅਤੇ ਅਮਰ ਸ਼ਹੀਦ ਬਾਬਾ ਮਨੀ ਸਿੰਘ ਸਾਹਿਬ ਜੀ ਦੇ ਜੋ ਭਰਾ ਸੀ ਛੋਟੇ ਭਾਈ ਨਗਾਈਆ ਸਿੰਘ, ਬੜੀ ਕਰਨੀ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਨ੍ਹਾਂ ਨੇ ਬਹੁਤ ਸੇਵਾ ਕਰਕੇ ਖੁਸ਼ੀ ਲਈ ਸੀ, ਉਹਨਾਂ ਦੇ ਗਿਆਨੀ ਗਿਆਨ ਸਿੰਘ ਜੀ ਇਹ ਪੜੋਤਰੇ ਹਨ। ਉਹ ਆਪ ਜੀ ਨੇ ਦੱਸਿਆ ਜਿਵੇਂ ਮੁੱਢ ਤੋਂ ਹੀ ਬੈਰਾਗ ਸੀ, ਪ੍ਰੇਮ ਸੀ, ਸ਼ਾਦੀ ਨਹੀਂ ਕਰਵਾਈ, ਵਾਹਿਗੁਰੂ ਦਾ ਗਿਆਨ ਲੈਣ ਵਾਸਤੇ ਵਿੱਦਿਆ ਪੜ੍ਹਨ ਦਾ ਸ਼ੌਂਕ ਸੀ। ਜਿਹੋ ਜਿਹਾ ਕੋਈ ਬਚਪਨ ਤੋਂ ਸੱਚੇ ਪਾਤਸ਼ਾਹ ਵੱਲੋਂ ਕੁਦਰਤ ਵੱਲੋਂ ਕਿਸੇ ਨੂੰ ਸ਼ੌਂਕ ਹੁੰਦਾ ਹੈ, ਉਹਦੇ ਵਿੱਚ ਹੀ ਉਹ ਬੱਚਾ ਉਹ ਪੁਰਸ਼ ਕਾਮਯਾਬ ਹੁੰਦਾ। ਸੋ ਇਸ ਤਰ੍ਹਾਂ ਦੀ ਬਿਰਤੀ ਸਾਧੂ ਬਿਰਤੀ ਸੀ ਜਨਮ ਤੋਂ, ਸੁਰਤ ਸੰਭਾਲਦਿਆਂ ਜਵਾਨੀ ਵੇਲੇ ਵੀ ਫਿਰ ਗਿਆਨ ਲੈਣ ਦਾ, ਵਾਹਿਗੁਰੂ ਦੀ ਬੰਦਗੀ ਕਰਨ ਦਾ ਉਤਸ਼ਾਹ ਮਨ ਵਿੱਚ ਪ੍ਰੇਮ ਬੈਰਾਗ ਸੀ। ਜਿਵੇਂ ਆਪ ਜੀ ਨੇ ਸਾਰੇ ਭਾਲ ਕੀਤੀ ਅਤੇ ਫਿਰ ਪੂਰਨ ਮਹਾਂਪੁਰਖ ਉਸ ਵੇਲੇ ਦੇ ਬਾਬਾ ਵੀਰ ਸਿੰਘ ਜੀ ਨਿਰਮਲੇ ਮਹਾਂਪੁਰਸ਼ ਤਿਆਰ ਬੁਰ ਤਿਆਰ ਭਗਤੀ ਸ਼ਕਤੀ ਦੇ ਸਮੇਤ ਸਨ, ਪਰ ਨਾਲੇ ਜਿਨ੍ਹਾਂ ਦਾ ਡੇਰਾ ਸੀ ਨਿਰਮਲਿਆਂ ਦਾ, ਜਿੱਥੋਂ ਵਿੱਦਿਆ ਸਿਖਾਈ ਜਾਂਦੀ ਸੀ, ਸਾਰੀ ਵਿੱਦਿਆ ਅਧਿਆਤਮਕ ਵਿੱਦਿਆ ਪ੍ਰੇਮ ਬੈਰਾਗ ਜਪ ਤਪ ਕਰਾਇਆ ਜਾਂਦਾ ਸੀ। ਹੁਣ ਵੀ ਇਹ ਡੇਰਾ ਹੈ ਨਿਰਮਲੇ ਸਾਧੂਆਂ ਦਾ ਬਰਨਾਲੇ, ਹੁਣ ਵੀ ਵਿੱਦਿਆ ਉੱਥੇ ਪੜ੍ਹਾਈ ਜਾਂਦੀ ਹੈ, ਲੇਕਿਨ ਪੜ੍ਹਨ ਵਾਲੇ ਬਹੁਤ ਘੱਟ ਗਏ ਨੇ। ਹੁਣ ਦੁੱਖ ਇਸ ਗੱਲ ਦਾ ਕਾਰਨ ਹੈ ਕਿ ਇੱਕ ਇੱਕ ਪਚੰਗੀ ਅਤੇ ਪਚੰਗਣ ਆ ਹਰ ਇੱਕ ਦੀ, ਇਸ ਤੋਂ ਬਾਅਦ ਕੋਈ ਬੱਚਾ ਹੈ ਨਹੀਂ, ਅਤੇ ਉਹਨਾਂ ਨੂੰ ਪੜ੍ਹਾ ਕੇ 12 ਕਰਾ ਕੇ ਭੇਜ ਦਿਓ ਕਨੇਡਾ ਅਮੈਰੀਕਾ। ਇੱਥੇ ਇੱਕ ਖੜ ਗਏ ਨੇ ਪੰਜਾਬ ਦੇ ਸਿੱਖ, ਜਿਹਦੇ ਕਰਕੇ ਪੰਜਾਬ ਖਾਲੀ ਹੋ ਰਿਹਾ ਅਤੇ ਉੱਥੇ ਪਹੀਆ ਆ ਰਿਹਾ ਬਿਹਾਰ ਦਾ। ਹੁਣ ਵਾਲੇ ਸਮੇਂ 'ਚ ਪਤਾ ਨਹੀਂ ਕੀ ਬਣੂੰਗਾ, ਸਤਿਗੁਰੂ ਮਿਹਰ ਕਰਨ ਗਰੀਬ ਨਿਵਾਜ, ਇਹੋ ਹੀ ਅਰਦਾਸ ਬੇਨਤੀ ਹੈ ਕਿ ਉਹ ਪੰਜਾਬੀਆਂ ਨਾਲ ਭਰਿਆ ਰਹੇ ਪੰਜਾਬ ਸਿੱਖਾਂ ਨਾਲ। ਵਿੱਦਿਆ ਪੜ੍ਹਾਉਣੀ ਤਾਂ ਇੱਕ ਪਾਸੇ ਰਹਿ ਗਈ, ਇੱਕ ਇੱਕ ਬੱਚਾ ਵਾ, ਬਹੁਤਿਆਂ ਨੇ ਤਾਂ ਮਾਸੀ ਵਾਲਾ ਰਿਸ਼ਤਾ ਵੀ ਖਤਮ ਕਰ ਦਿੱਤਾ ਵਾ, ਤਾਏ ਚਾਚੇ ਵਾਲਾ ਵੀ ਖਤਮ ਹੀ ਹੈ ਜਦੋਂ ਇੱਕ ਹੀ ਬੱਚਾ ਰਹਿ ਗਿਆ। ਸੋ ਇਸ ਤਰੀਕੇ ਨਾਲ ਇੱਕ ਇੱਕ ਬੱਚਾ ਹੈ ਅਤੇ ਉਹਨੂੰ ਘਰ ਸਕੂਲੀ ਵਿੱਦਿਆ ਪੜ੍ਹਾ ਲਓ, ਦੁਨਿਆਵੀ ਵਿੱਦਿਆ ਪੜ੍ਹਾ ਲਓ, ਬਾਹਰ ਸੈੱਟ ਕਰ ਦਿਓ, ਅਤੇ ਵਿੱਦਿਆ ਕਿਹਨੇ ਪੜ੍ਹਨੀ। ਇਹ ਜੇ ਇਹੋ ਹੀ ਹਾਲ ਰਿਹਾ ਤਾਂ ਦੁੱਖ ਨਾਲ ਕਹਿਣਾ ਪੈਂਦਾ ਵੀ ਜਿੰਨੇ ਇਤਿਹਾਸਕ ਸਥਾਨ ਨੇ ਸਾਰੇ ਆਉਣ ਵਾਲੇ ਸਮੇਂ ਵਿੱਚ, ਤਾਂ ਫਿਰ ਉੱਥੇ ਵੀ ਬਿਹਾਰੀ ਲੋਕ ਹੀ ਹੋਣਗੇ, ਡਿਊਟੀਆਂ ਕਰਨ ਵਾਲੇ ਸਿੰਘ ਸਾਹਿਬ ਵੀ ਫਿਰ ਅੱਧੀ ਪੰਜਾਬੀ ਪੜ੍ਹਨਗੇ, ਅੱਧੀ ਹਿੰਦੀ 'ਚ ਬੋਲਣਗੇ। ਇਹ ਦੁਖਾਂਤ ਹੈ ਕੌਮ ਦਾ ਆਉਣ ਵਾਲੇ ਸਮੇਂ ਦਾ। ਹੁਣ ਵੀ ਉੱਥੇ ਵਿੱਦਿਆ ਪੜ੍ਹਾਈ ਜਾਂਦੀ ਹੈ। ਇੱਕ ਦੋ ਸਿੰਘ ਮੇਰੇ ਨਾਲ ਦੇ, ਉਹਨਾਂ ਪੜ੍ਹੀ ਆ ਬਰਨਾਲੇ 'ਚ, ਕਹਿੰਦੇ ਹੈਰਾਨ ਆ ਵੀ ਵਿਦਵਾਨ ਹੁਣ ਵੀ ਨੇ ਉੱਥੇ। ਇੱਕ ਸਿੰਘ ਹੀ ਵਿਚਾਰਾ, ਉਹ ਵੀ ਜਾਂਦਾ ਹੁੰਦਾ ਸੀ 100 ਮੀਲ ਤੋਂ ਹਰ ਰੋਜ਼ ਕਿਸ਼ਨਪੁਰੇ ਤੋਂ ਬਰਨਾਲੇ, ਉਹਨੇ ਵਿੱਦਿਆ ਪੜ੍ਹੀ ਹੈ। ਮੈਨੂੰ ਤਾਂ ਪਤਾ ਗਿਆ ਅਤੇ ਮੈਂ ਨਹੀਂ ਇਸ ਡੇਰੇ ਗਿਆਨੀ ਗਿਆਨ ਸਿੰਘ ਜੀ ਉਦੋਂ ਦਾ ਡਰੈਸ ਦੇ ਰਹੇ ਨੇ ਬਰਨਾਲੇ ਵਿੱਚ, ਬਾਬਾ ਵੀਰ ਸਿੰਘ ਜੀ ਮਹਾਂਪੁਰਸ਼ ਨਿਰਮਲੇ, ਜਿਹੜੇ ਗਲੇ ਲਾਉਂਦੇ ਸੀ ਆਏ ਵਿਦਿਆਰਥੀਆਂ, ਝੋਲੀਆਂ ਭਰਦੇ ਸੀ ਉਹਨਾਂ ਦੀਆਂ ਵਿੱਦਿਆ ਨਾਲ, ਜਪ ਤਪ ਨਾਲ, ਸੇਵਾ ਸਿਮਰਨ ਨਾਲ ਤਨ ਅਤੇ ਮਨ ਉਜਲਾ ਕਰ ਦਿੰਦੇ ਸੀ, ਸਵਾਰ ਦਿੰਦੇ ਸੀ। ਪਰ ਉਹਨਾਂ ਨੇ ਵਿਦਵਾਨ ਮਹਾਂਪੁਰਸ਼ ਰੱਖੇ ਹੋਏ ਸੀ ਉਸ ਵੇਲੇ ਦੇ ਪ੍ਰਸਿੱਧ ਵਿਦਵਾਨ, ਜਿਨ੍ਹਾਂ ਤੋਂ ਆਪ ਜੀ ਨੇ ਵਿੱਦਿਆ ਪੜ੍ਹੀ ਉੱਥੇ ਰਹਿ ਕੇ, ਜਿਵੇਂ ਉਹਨਾਂ ਦੇ ਦੀਦਾਰਿਆਂ ਦਾ ਅਸਰ ਹੋਇਆ। ਇਹ ਪ੍ਰਸੰਗ ਵੀ ਆਪਾਂ ਪਿਛਲੇ ਦਿਨਾਂ 'ਚ ਸਰਵਣ ਕੀਤਾ ਲੜੀਵਾਰ, ਅਤੇ ਅੱਗੇ ਜਿਵੇਂ ਉਸਤਾਦ ਕੌਣ ਸਨ ਜਿਨ੍ਹਾਂ ਤੋਂ ਵਿੱਦਿਆ ਪੜ੍ਹੀ, ਜਿਨ੍ਹਾਂ ਮਹਾਂਪੁਰਸ਼ਾਂ ਨੇ ਡਿਊਟੀਆਂ ਲਾਈਆਂ ਹੋਈਆਂ ਸੀ, ਇਹ ਸਾਰਾ ਕਵੀ ਗਿਆਨੀ ਗਿਆਨ ਸਿੰਘ ਜੀ ਦੱਸ ਰਹੇ ਨੇ। ਜਿਸ ਕਰਕੇ ਇੰਨੀ ਸੋਹਣੀ ਕਵਿਤਾ ਅਤੇ ਪੰਥ ਖਾਲਸੇ ਦਾ ਇਹ ਤਵਾਰੀਖ, ਗੁਰੂ ਖਾਲਸਾ ਇਤਿਹਾਸ, ਹੋਰ ਤਵਾਰੀਖਾਂ ਜਿੰਨੀਆਂ ਲਿਖੀਆਂ ਨੇ ਉਹ ਵਿੱਦਿਆ ਦੇ ਬਲ ਨਾਲ ਇਹਨਾਂ ਨੇ ਪੰਥ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ। ਤਵਾਰੀਖ ਗੁਰੂ ਖਾਲਸਾ ਪੜ੍ਹ ਕੇ ਜਿਹੜਾ ਸਿੱਖ ਪੜ੍ਹ ਲੈਂਦਾ, ਵਾਰਤਕ ਵਿੱਚ ਲਿਖਿਆ ਉਹ ਕਵਿਤਾ ਵਿੱਚ ਨਹੀਂ, ਵੀ ਹਰ ਕੋਈ ਲਾਹਾ ਲਵੇ। ਵਾਰਤਕ ਵਿੱਚ ਹੀ ਆਮ ਜਿਵੇਂ ਪੰਜਾਬੀ ਵਿੱਚ ਪੁਸਤਕਾਂ ਲਿਖੀਆਂ ਜਾਂਦੀਆਂ ਨੇ, ਜਿਹੜਾ ਕੋਈ ਪੜ੍ਹ ਲੈਂਦਾ ਆਮ ਬੰਦਾ ਵੀ, ਬਸ ਉਹਨੂੰ ਭੁੱਖਾਂ ਹੀ ਸਾਰੀਆਂ ਮਿਟ ਜਾਂਦੀਆਂ, ਕੁਝ ਹੋਰ ਪੜ੍ਹਨ ਦੀ ਲੋੜ ਹੀ ਨਹੀਂ। ਕਿੱਡਾ ਤਕੜਾ ਇਤਿਹਾਸ, ਇੰਨਾ ਗਿਆਨ ਦਿੱਤਾ ਤਵਾਰੀ ਗੁਰੂ ਖਾਲਸਾ ਵਿੱਚ, ਉਹਦਾ ਵੀ ਆਪ ਜੀ ਇਹ ਧਿਆਏ ਵਿੱਚ ਵਰਣਨ ਕਰਨਗੇ। ਅਤੇ ਜਿਵੇਂ ਵਿੱਦਿਆ ਪੜ੍ਹੀ ਫਿਰ ਆਪ ਜੀ ਨੇ ਬਖਸ਼ਿਸ਼ ਹੋਈ, ਕੌਣ ਵਿੱਦਿਆ ਗੁਰੂ ਨੇ ਪ੍ਰਸੰਗ ਆ ਰਿਹਾ, ਸਰਵਣ ਕਰਨਾ ਕਰੀਏ ਜੀ।
1: ਚੌਪਈ ਸੋਗ ਦੁਆਰਾ ਹਮਰਾ ਆਹੀ,
0: ਬਰਨਾਲੇ ਦੇ ਵਿੱਚ ਨਿਰਮਲਿਆਂ ਦੇ ਉਸ ਵੇਲੇ ਦੇ ਮੁਖੀ ਸੀ, ਨਿਰਮਲੇ ਮੰਡਲ ਮਹਾਮੰਡਲੇਸ਼ਵਰ ਮਹਾਤਮਾ, ਸਾਰੇ ਥਾਵਾਂ 'ਤੇ ਇਹਨਾਂ ਦੇ ਲੰਗਰ ਚੱਲਦੇ ਸੀ, ਭੰਡਾਰੇ, ਪੂਜਨੀਕ ਸੀ। ਉਹਨਾਂ ਦਾ ਇੱਕ ਸ਼ਾਖ ਜਿਹੜੀ ਹੈ ਬਰਨਾਲੇ ਹੈ ਨਾ, ਉਹ ਸਾਡਾ ਗੁਰਦੁਆਰਾ ਹੈ, ਉੱਥੇ ਮੈਂ ਰਹਿਣਾ ਕੀਤਾ ਹੈ।
1: ਮਾਲਵ ਦੇਸ਼ ਬਰਨਾਲੇ ਮਾਹੀ,
0: ਇਹ ਕਿੱਥੇ ਆ, ਮਾਲਵੇ ਦੇਸ਼ ਵਿੱਚ ਅਤੇ ਬਰਨਾਲੇ ਸ਼ਹਿਰ ਦੇ ਵਿੱਚ, ਜੋ ਮਹਾਰਾਜਾ ਪਟਿਆਲਾ ਨੇ ਵਸਾਇਆ ਸੀ।
1: ਵਿੱਦਿਆ ਗੁਰੂ ਮਨ ਔਰ ਪੁਰਸ਼ੋਤਮ,
0: ਬਾਲਾ ਸਿੰਘ ਨੇ ਇਹ ਬਰਨਾਲਾ ਵਸਾਇਆ ਸੀ। ਸੋ ਇਸ ਤਰੀਕੇ ਨਾਲ ਉੱਥੇ ਕਹਿੰਦੇ ਬਰਨਾਲੇ ਦੇ ਵਿੱਚ ਆ, ਅਤੇ ਵਿੱਦਿਆ ਗੁਰਮਮ ਔਰ ਪ੍ਰਸ਼ੋਤਮ, ਵਿੱਦਿਆ ਜਿਹੜੇ ਗੁਰੂ ਨੇ ਜਿਹਨਾਂ ਤੋਂ ਮੈਂ ਕਲਾਸਾਂ ਲਾ ਕੇ ਵਿਸ਼ੇਸ਼ ਕਰਕੇ ਮਿਹਨਤ ਕੀਤੀ, ਵਿੱਦਿਆ ਪੜ੍ਹੀ, ਜਿਹਦੇ ਕਰਕੇ ਇੰਨੀ ਸੋਹਣੀ ਕਵਿਤਾ ਬਣਾਉਣ ਦਾ ਬਲ ਆਇਆ। ਇਹ ਵਿੱਦਿਆ ਦੇ ਗੁਣ ਜਿਹੜੇ ਸੀ ਕਵਿਤਾ ਦੇ, ਜੋਤ ਛਪਿੰਗਲ ਆਦਿਕ 6 ਗੁਣ ਪੜ੍ਹੇ, ਹੋਰ ਬਹੁਤ ਵਿੱਦਿਆ ਪੜ੍ਹਨੀ ਪੈਂਦੀ ਹੈ। ਅਤੇ ਸਾਧ ਸੰਗਤ ਜੀ ਕਹਿੰਦੇ ਉਹ ਵਿੱਦਿਆ ਗੁਰੂ ਜਿਹੜੇ ਮੇਰੇ ਨੇ ਨਾ, ਪੁਰਸ਼ੋਤਮ ਉੱਤਮ ਪੁਰਸ਼, ਮਹਾਨ ਵਿਦਵਾਨ, ਚੜ੍ਹਦੀ ਕਲਾ ਵਾਲੇ, ਉਹ ਕੌਣ ਹਨ ਦੱਸ ਰਹੇ ਨੇ।
1: ਸ੍ਰੀ ਨਖੱਤਰ ਮਿਰਗੇਸ਼ ਨਰੋਤਮ,
0: ਉਹ ਸ੍ਰੀ ਸ਼੍ਰੋਮਣੀ ਨਖੱਤਰ, ਕਹਿੰਦੇ ਤਾਰੇ ਨੂੰ, ਆਕਾਸ਼ ਦੇ ਤਾਰੇ ਨੂੰ, ਤਾਰੇ ਤੋਂ ਭਾਵ ਤਾਰਾ, ਅਤੇ ਮਿਰਗੇਸ਼ ਹੁੰਦਾ ਸਿੰਘ, ਬੱਬਰ ਸ਼ੇਰ, ਸਾਰੇ ਮਿਰਗਾਂ ਦਾ ਜਿਹੜਾ ਰਾਜਾ ਹੁੰਦਾ ਜੰਗਲ ਦਾ। ਸੋ ਸ੍ਰੀ ਨਖਿਆਤਰ ਮਿਰਗੇਸ਼ ਨਰੋਤਮ, ਜਿਹੜੇ ਉੱਤਮ ਮੰਨੇ ਗਏ, ਸ੍ਰੀ ਮਹੰਤ ਸ਼੍ਰੋਮਣੀ ਪੰਡਿਤ ਤਾਰਾ ਸਿੰਘ ਜੀ ਨਰੋਤਮ, ਇਹ ਨਾਮ ਬਣਿਆ। ਇਹ ਬੜੇ ਪ੍ਰਸਿੱਧ ਹੋਏ, ਬਹੁਤ ਪ੍ਰਸਿੱਧ ਨੇ ਇਹ ਪੰਡਿਤ ਤਾਰਾ ਸਿੰਘ ਜੀ, ਜੋ ਨਰੋਤਮ ਹਨ।
1: ਨਿਗਮਾਗਮ ਲਓ ਜੇਤਕ ਵਿੱਦਿਆ,
0: ਜਿੰਨੀ ਵਿੱਦਿਆ ਨਿਗਮਾਗਮ ਲਓ, 4 ਵੇਦਾਂ ਅਤੇ 6 ਸ਼ਾਸਤਰਾਂ, 18 ਪੁਰਾਣ, ਜਿੰਨੇ ਔਖੇ ਗ੍ਰੰਥ ਨੇ ਸਨਾਤਨ ਮਤ ਦੇ, ਸੰਸਕ੍ਰਿਤ ਵਿੱਚ ਹੋਣ ਕਰਕੇ ਵਿੱਦਿਆ ਬਹੁਤ ਹੈ ਇਹਨਾਂ ਵਿੱਚ, ਔਖੇ ਵੀ ਬਹੁਤ ਨੇ। ਪਹਿਲਾਂ ਤਾਂ ਵਿਆਕਰਨ ਹੀ ਪੜ੍ਹਨਾ ਪੈਂਦਾ, ਕਈ ਸਾਲ ਮੱਥਾ ਮਾਰਨਾ ਪੈਂਦਾ ਵਾ, ਫਿਰ ਕਿਤੇ ਜਾ ਕੇ ਸਮਝ ਪੈਂਦੀ। ਫਿਰ ਵਿਦਿਆ ਬਹੁਤ ਆ, ਕਹਿੰਦੇ ਨਿਗਮਾਂ ਨਿਗਮ ਲਓ। ਵੇਦ ਸ਼ਾਸਤਰਾਂ ਤੱਕ ਜਿੰਨੀ ਸਾਰੀ ਵਿਦਿਆ ਸੀ ਉਸ ਵੇਲੇ ਹਿੰਦੁਸਤਾਨ ਚ ਪ੍ਰਸਿੱਧ ਸੀ।
1: ਹਸਤਰੇਖ ਸੀ ਜਿਹਨੇ ਪ੍ਰਸਿੱਧ,
0: ਇਸ ਪੰਡਿਤ ਤਾਰਾ ਸਿੰਘ ਦੀ ਨਰੋਤਮ ਨੂੰ ਹੱਥ ਦੀਆਂ ਰੇਖਾ ਦੀ ਨਿਆਈ ਪ੍ਰਗਟ ਸੀ। ਜਿਵੇਂ ਹੱਥ ਦੀਆਂ ਰੇਖਾ ਆਪਾਂ ਨੂੰ ਦੀਨੀਆਂ ਨੇ, ਹਰ ਕੋਈ ਬੰਦਾ ਆਪਣੇ ਹੱਥ ਨੂੰ ਦੇਖਦਾ, ਝਾਤੀ ਮਾਰੇ ਤੇ ਉਹਨੂੰ ਆਪਣੀਆਂ ਰੇਖਾ

ਕਰ ਸਮ। ਰੱਬ ਕਹਿੰਦੇ ਸੂਰਜ ਨੂੰ, ਗਿਆਨੀ ਗਿਆਨ ਸਿੰਘ ਜੀ ਕਹਿੰਦੇ ਉਸ ਵੇਲੇ ਸਾਰੇ ਹਿੰਦੁਸਤਾਨ ਭਰ ਦੇ ਜਿੰਨੇ ਵਿਦਵਾਨ ਸੀ, ਕਾਂਛੀ ਬਨਾਰਸ ਦੇ ਮਹਾਮੰਡਲੇਸ਼ਵਰ ਦੇ, ਜਦੋਂ ਉੱਥੇ ਲੱਗਦਾ ਉੱਥੇ ਪਤਾ ਲੱਗਦਾ ਵਿਦਵਾਨ ਕੌਣ ਆ, ਜਦੋਂ ਸਿੰਘ ਫਸਦੇ ਆ ਪੂਰੇ ਸਵਾਲ ਜਵਾਬ ਹੁੰਦੇ ਨੇ। ਸੋ ਇਸ ਤਰੀਕੇ ਨਾਲ ਗੁਰਸਿੱਖਾਂ ਵਿੱਚ ਬੜੇ ਵਿਦਵਾਨ ਸੀ, ਬੜੇ ਪੰਡਿਤਾਂ ਦੀਆਂ ਤਪੂਸੀਆਂ ਲਵਾ ਦਿੰਦੇ ਸੀ, ਹਰਾ ਦਿੰਦੇ ਸੀ ਪੁਰਾਣੇ ਗੁਰਸਿੱਖ। ਹੁਣ ਤਾਂ ਕੋਈ ਵਿੱਦਿਆ ਪੜ੍ਹਦਾ ਹੀ ਨਹੀਂ, ਇਸ ਕਰਕੇ ਬਾਬਾ ਹਰਦੇਵ ਸਿੰਘ ਜੀ ਲੂਲੋਂਵਾਲ ਵਾਲੇ ਮਹਾਂਪੁਰਸ਼, ਕਈਆਂ ਨੇ ਤੁਸੀਂ ਦਰਸ਼ਨ ਕੀਤੇ ਹੋਣਗੇ ਉਹਨਾਂ ਦੇ, ਉਹ ਵੀ ਚੜ੍ਹਾਈ ਕਰ ਗਏ ਪਿਛਲੇ ਕਈ ਸਾਲਾਂ। ਸੋ ਉਹ ਵਿਦਵਾਨ ਸੀ, ਉਹ ਹੁਣ ਵੀ ਜਾਂਦੇ ਹੁੰਦੇ ਸੀ ਉੱਥੇ ਹਰਿਦੁਆਰ ਮੰਡਲੇਸ਼ਵਰ ਦੇ, ਜਾ ਕੇ ਪੂਰਾ ਪੰਗਾ ਲੈਂਦੇ ਸੀ, ਵਿੱਚ ਬੈਠਦੇ ਸੀ ਉਹ ਮਹਾਂਪੁਰਸ਼, ਬੜੇ ਹਾਜ਼ਰ ਜਵਾਬ ਸੀ, ਰੋਸ਼ਨ ਦਿਮਾਗ ਸੀ। ਤੋ ਇਸ ਤਰੀਕੇ ਨਾਲ ਇਹ ਸਾਰੀ ਜਿਹੜੀ ਵਿੱਦਿਆ ਸੀ ਉਹ ਇਹ ਗੁਰਸਿੱਖਾਂ ਵਿੱਚੋਂ ਹੋਏ ਨੇ, ਨਿਰਮਲੇ ਮਹਾਂਪੁਰਸ਼। ਸਿੰਘ ਪਿੱਛੇ ਲੱਗਦਾ ਨਾ, ਸਿੰਘ ਅੰਮ੍ਰਿਤਧਾਰੀ ਹੁੰਦੇ ਸੀ, ਤਿਆਰ ਬਰ ਤਿਆਰ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਹਨਾਂ ਨੂੰ ਨਿਵਾਜਿਆ ਸੀ, ਜਿਹਨਾਂ ਨੂੰ ਵਿੱਦਿਆ ਆਪ ਪੜ੍ਹਾਈ ਸੀ ਅਤੇ ਪੜ੍ਹਨ ਵਾਸਤੇ ਵੀ ਭੇਜਿਆ ਸੀ ਮਹਾਰਾਜ ਨੇ, ਕਾਂਛੀ ਬਨਾਰਸ ਵਾਲੇ। ਵੀ ਵਿਦਵਾਨ ਦੇ ਪੂਰੇ ਵਿਦਵਾਨ ਹੋਣੇ ਚਾਹੀਦੇ, ਤਾਂ ਹੀ ਪੰਡਿਤਾਂ ਨੂੰ ਫਿਰ ਗੱਲ ਆਊਗੀ, ਨਹੀਂ ਤਾਂ ਉਹਨਾਂ ਕਹਿੰਦਾ ਸਾਡੇ ਵੇਦ ਸ਼ਾਸਤਰ ਇਹਨਾਂ ਦਾ ਹੀ ਸਮਾਂ ਹੈ ਜੀ, ਗੁਰਬਾਣੀ ਕੀ ਹੈ, ਇਹੋ ਹੀ ਪੰਡਿਤ ਕਹਿੰਦੇ ਸੀ। ਤੁਹਾਨੂੰ ਕੀ ਆਉਂਦਾ ਵਾ, ਉੜੇ ਥਾਂ ਉੱਲੂ ਨਹੀਂ ਆਉਂਦਾ ਤੁਹਾਨੂੰ ਤਾਂ। ਸੋ ਇਹ ਇਸ ਤਰ੍ਹਾਂ ਮਖੌਲ ਕਰਦੇ ਸੀ। ਇਹ ਨਿਰਮਲੇ ਮਹਾਂਪੁਰਸ਼ਾਂ ਨੇ ਗੋਡੇ ਲਵਾਏ ਉਹਨਾਂ ਦੇ, ਵੱਡੇ ਵੱਡੇ ਪੰਡਿਤਾਂ ਦੇ, ਗੁਰੂ ਕਾਲ ਤੋਂ ਲੈ ਕੇ ਵੀ ਭਾਈ ਗੁਰਦਾਸ ਸਾਹਿਬ ਜੀ ਮਹਾਨ ਵਿਦਵਾਨ, ਉਹਨਾਂ ਵਰਗਾ ਕੋਈ ਵਿਦਵਾਨ ਨਹੀਂ ਸੀ ਓਡਾ ਚਿੱਟਾ ਗੁਰੂ ਸਾਹਿਬਾਂ ਦੇ ਵੇਲੇ ਤੋਂ। ਤਾਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਅਰਜਨ ਦੇਵ ਸਾਹਿਬ ਜੀ, ਗੁਰੂ ਰਾਮਦਾਸ ਜੀ ਵੀ ਉਹਨਾਂ ਨੂੰ ਭੇਜਦੇ ਹੁੰਦੇ ਸੀ, ਬਨਾਰਸ ਕਾਂਛੀ ਤੱਕ ਆਗਰੇ ਤੱਕ ਪ੍ਰਚਾਰ ਕਰੋ ਸਿੱਖੀ ਦਾ, ਵਿੱਦਿਆ ਪੜ੍ਹੋ ਉੱਥੋਂ ਵੀ ਲਓ, ਆਪਣਾ ਜਿਹੜਾ ਗੁਰਬਾਣੀ ਦਾ ਪ੍ਰਚਾਰ ਕਰੋ। ਭਾਈ ਸਾਹਿਬ ਜੀ ਵੀ ਕਾਂਛੀ ਬਨਾਰਸ ਦੇ ਪੰਡਿਤਾਂ ਨੂੰ ਹਰਾ ਦਿੱਤਾ ਸੀ, ਸਾਰਿਆਂ ਏਡੇ ਵਿਦਵਾਨ ਸਨ, ਕਵਿਤ ਸਵਈਏ ਉਹਨਾਂ ਕਾਂਛੀ ਬਨਾਰਸ ਵਿੱਚ ਹੀ ਜ਼ਿਆਦਾ ਉਚਾਰੇ ਨੇ, ਕਵਿਤ ਸਵਈਏ ਜਿਹੜੇ ਉਹਨਾਂ ਨੇ। ਸੋ ਇਸ ਤਰੀਕੇ ਨਾਲ ਗੁਰੂ ਕਾਲ ਤੋਂ ਲੈ ਕੇ ਵਿੱਦਿਆ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੂਰਾ ਗੁਰਸਿੱਖਾਂ ਨੂੰ ਵਿੱਦਿਆ ਪੜ੍ਹਾਈ ਹੈ, ਭਾਵੇਂ ਉਹ ਅਧਿਆਤਮਿਕ ਵਿੱਦਿਆ ਹੀ ਸੀ ਉਸ ਵੇਲੇ, ਦੁਨਿਆਵੀ ਵਿੱਦਿਆ ਸਾਇੰਸ ਸਵਾਦ ਘੱਟ ਸੀ। ਸੋ ਤਾਂ ਸਤ ਸੰਗਤ ਜੀ, ਇਹ ਜਿਹੜੇ ਨਿਰਮਲੇ ਸਨ ਮਹਾਂਪੁਰਸ਼, ਇਹ ਰੱਬ ਸਮ ਜਾਹਰ ਜਗਤ ਮਝਾਏ, ਪੰਡਿਤ ਤਾਰਾ ਸਿੰਘ ਜੀ ਨਰੋਤਮ ਸੂਰਜ ਦੀ ਨਿਆਈ, ਜਿਵੇਂ ਸੂਰਜ ਪ੍ਰਕਾਸ਼ ਦਾ ਵਾ, ਇਵੇਂ ਇਹਨਾਂ ਦਾ ਗਿਆਨ ਸਾਰੇ ਹਿੰਦੁਸਤਾਨ 'ਚ ਮੰਨੇ ਗਏ ਸੀ, ਇਹਨਾਂ ਦਾ ਲੋਹਾ ਸੀ ਸਾਰੇ ਪੰਜਾਬ ਵਿੱਚ ਵੀ ਨਿਰਮਲੇ ਮਹਾਤਮਾ ਤੋਂ। ਸੋ ਇਹ ਕੋਵਿਦ ਵਿਦਵਾਨ ਵੀ ਸੀ ਬਹੁਤ ਵੱਡੇ ਅਤੇ ਬਹੁਤ ਸ੍ਰੇਸ਼ਟ। ਸੋ ਮਹਾਂਪੁਰਸ਼ ਸਨ ਜਿੱਥੇ ਵਿਦਵਾਨ ਸਨ, ਉੱਥੇ ਸਾਰਿਆਂ ਦੇ ਨਿਰਮਲੇ ਮਹਾਤਮਾ ਦੇ ਪ੍ਰਧਾਨ ਮੁਖੀ ਇਹ ਵੀ ਸੀ, ਜਿਹਦੇ ਕੋਲ ਜ਼ਿਆਦਾ ਵਿੱਦਿਆ ਹੋਵੇ, ਹਾਜ਼ਰ ਜਵਾਬ ਹੋਵੇ, ਉਹਨੂੰ ਮੁਖੀ ਮੰਨ ਲੈਂਦੇ ਸੀ ਸਾਰੇ ਵਿਦਵਾਨ। ਮਹਾਰਾਜ ਜਦੋਂ ਕੋਈ ਗੱਲ ਬਣਦੀ ਕਿਤੇ ਅੜਦੀ ਵੀ ਆ ਜਾਓ ਹੁਣ ਤੁਸੀਂ ਜਵਾਬ ਦਿਓ। ਇਸ ਤਰੀਕੇ ਨਾਲ ਇਹ ਮਹਾਨ ਜਿੱਥੇ ਵਿਦਵਾਨ ਸੀ, ਇਹ ਮੁਖੀ ਵੀ ਸਨ ਉਸ ਵੇਲੇ ਦੇ, ਸ਼੍ਰੀਮਾਨ ਪੰਡਿਤ ਤਾਰਾ ਸਿੰਘ ਜੀ ਨਰੋਤਮ, ਇਹਨਾਂ ਨੇ ਵਿੱਦਿਆ ਕਿੱਥੋਂ ਪੜ੍ਹੀ। ਸੋ ਭਾਵੇਂ ਇੱਥੇ ਕਵੀ ਜੀ ਨਹੀਂ ਲਿਖ ਰਹੇ, ਗੁਰੂ ਪਿਆਰੀ ਸਾਧ ਸੰਗ ਅੱਗੇ ਆਪ ਜੀ ਥੋੜ੍ਹਾ ਜਿਹਾ ਬਿਆਨ ਕਰ ਰਹੇ ਨੇ। ਇਹਨਾਂ ਗਿੜਬੜੀ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ, ਉੱਥੇ ਮਹਾਤਮਾ ਨਿਰਮਲਿਆਂ ਦਾ ਡੇਰਾ ਸੀ ਅਤੇ ਉੱਥੇ ਸ਼੍ਰੀਮਾਨ ਪੰਡਿਤ ਬਾਬਾ ਗੁਲਾਬ ਸਿੰਘ ਸੀ ਉਸ ਵੇਲੇ, ਉਹ ਵੀ ਬਹੁਤ ਵੱਡੇ ਵਿਦਵਾਨ ਹੋਏ, ਉਹਨਾਂ ਕੋਲ ਰਹਿ ਕੇ ਇਹਨਾਂ ਨੇ ਪੰਡਿਤ ਤਾਰਾ ਸਿੰਘ ਜੀ ਨਰੋਤਮ ਨੇ ਇਹ ਬ੍ਰਹਮ ਵਿੱਦਿਆ ਪੜ੍ਹੀ ਸੀ, ਸਾਰੀ ਵਿੱਦਿਆ ਵਿੱਚ ਨਿਪੁੰਨ ਹੋਏ ਸੀ। ਉਹਨਾਂ ਇਨ ਬਿਨ ਸਾਰਾ ਗੁਣ ਇਹਨਾਂ ਨੂੰ ਜਗਿਆਸੂ ਜਾਣ ਕੇ, ਤਿਆਗੀ ਵਿਰਾਗੀ ਜਾਣ ਕੇ ਇਹਨੇ ਝੋਲੀ ਵਿੱਚ ਪਾ ਦਿੱਤਾ ਸੀ। ਆਪ ਕਿੱਡੇ ਵਿਦਵਾਨ, ਇਹਨਾਂ ਨੇ ਪੰਡਿਤ ਤਾਰਾ ਸਿੰਘ ਜੀ ਨੇ ਬਹੁਤ ਗ੍ਰੰਥ ਲਿਖੇ ਨੇ, ਕੁਝ ਸ਼੍ਰੋਮਣੀ ਕਮੇਟੀ ਨੇ ਛਪਾਏ ਨੇ, ਹੁਣ ਵੀ ਚੱਲਦੇ ਨੇ, ਸ਼੍ਰੋਮਣੀ ਕਮੇਟੀ ਤੋਂ ਪ੍ਰਾਪਤ ਹੁੰਦੇ ਅੰਮ੍ਰਿਤਸਰ ਸਾਹਿਬ ਤੋਂ, ਇਹਨਾਂ ਦੇ ਵਿੱਦਿਆ ਦੇ ਗ੍ਰੰਥ ਜਿਹੜੇ ਨੇ, ਇਹਨੇ ਸੋਹਣੇ ਇਹਨਾਂ ਨੇ ਅਰਥ ਕੀਤੇ ਨੇ, ਬੜਾ ਸੋਹਣਾ ਡੂੰਘਾ ਇਤਿਹਾਸ ਲਿਖਿਆ। ਸੋ ਗੁਰਮਤਿ ਨਿਰਣੈ

0: ਸਾਗਰ, ਇੱਕ ਇਹਨਾਂ ਦਾ ਗ੍ਰੰਥ ਹੈ ਗੁਰਮਤ ਨਿਰਣੈ ਸਾਗਰ। ਸ਼੍ਰੋਮਣੀ ਕਮੇਟੀ ਨੇ ਛਪਾਇਆ ਇਸ ਤਰ੍ਹਾਂ ਗੁਰ ਤੀਰਥ ਸੰਗ੍ਰਹਿ, ਪੁਸਤਕ ਹੈ ਛੋਟੀ ਜਿਹੀ ਐਡੀ, ਬਹੁਤ ਸਵਾਦਲੀ ਪੁਸਤਕ, ਆਨੰਦ ਬੜਾ ਆਉਂਦਾ ਪੜ੍ਹ ਕੇ ਸਤਿਗੁਰਾਂ ਦੇ ਤੀਰਥਾਂ 'ਤੇ ਜਾਣ ਬਾਰੇ। ਗੁਰ ਤੀਰਥ ਸੰਗ੍ਰਹਿ, ਗੁਰਤਰ ਕੋਸ਼, ਗੁਰਤਰ ਸੁਦਰਪਣ ਆਦਿਕ, ਇਸ ਤਰ੍ਹਾਂ ਇਹਨਾਂ ਨੇ ਸ਼੍ਰੀ ਜਪਜੀ ਸਾਹਿਬ, ਸ਼੍ਰੀ ਰਹਿਰਾਸ ਸਾਹਿਬ, ਸੋਹਿਲਾ ਸਾਹਿਬ, ਸ਼ਬਦ ਹਜ਼ਾਰੇ ਬਾਣੀ ਦਾ ਟੀਕਾ ਇੱਕ ਪੋਥੀ, ਫਿਰ ਇਹਨਾਂ ਨੇ ਇਹ ਵੀ ਲਿਖੀ ਹੈ। ਉਹ 'ਚ ਵੀ ਬਹੁਤ ਸੋਹਣੇ ਅਰਥ ਨੇ। ਅਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਭਗਤ ਬਾਣੀ ਦਾ ਟੀਕਾ ਵੀ ਕੀਤਾ। ਸਾਰੀ ਭਗਤ ਬਾਣੀ ਜਿੰਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਈ, 15 ਭਗਤਾਂ ਦੀ ਬਾਣੀ, ਉਹਨਾਂ ਦਾ ਟੀਕਾ ਦੀ ਇੱਕ ਪੋਥੀ ਲਿਖੀ ਆਪਣੇ ਹੱਥੀਂ, ਟੀਕਾ ਕਰਕੇ, ਅਰਥ ਕਰਕੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤਰ੍ਹਾਂ ਗੁਰਤੀਰ ਸੰਗ੍ਰਹਿ, ਗੁਰਮਤ ਨਿਰਣੈ ਸਾਗਰ ਆਦਿਕ ਹੋਰ ਵੀ ਪੁਸਤਕਾਂ ਇਹਨਾਂ ਨੇ ਬਹੁਤ ਲਿਖੀਆਂ ਨੇ, ਸ਼੍ਰੀਮਾਨ ਪੰਡਿਤ ਤਾਰਾ ਸਿੰਘ ਜੀ ਨਰੋਤਮ ਨੇ। ਅਤੇ ਇਹਨਾਂ ਨੂੰ ਬਹੁਤ ਉਸ ਵੇਲੇ ਨਿਵਾਜਿਆ ਗਿਆ ਸੀ। ਇਹ ਕੁਝ ਪੁਸਤਕਾਂ ਤਾਂ ਗੁਰਤੀਰ ਸੰਗ੍ਰਹਿ, ਗੁਰਮਤ ਨਿਰਣੈ ਸਾਗਰ ਅਤੇ ਹੋਰ ਕੁਝ ਪੁਸਤਕਾਂ ਮੈਨੂੰ ਭੁੱਲ ਗਈਆਂ, ਸ਼੍ਰੋਮਣੀ ਕਮੇਟੀ ਨੇ ਛਪਾਈਆਂ ਹੋਈਆਂ ਨੇ, ਦੋ ਤਾਂ ਮੈਂ ਪੜ੍ਹੀਆਂ ਨੇ, ਮੇਰੇ ਕੋਲ ਹੈ ਤਾਂ ਪਤਾ ਹੈ। ਸੋ ਇਉਂ ਇਹ ਜਿਹੜੇ ਮਹਾਂਪੁਰਖ ਕੋਵਿਦ ਕਵੀ ਅਧੀਸ ਉਧਾਰੇ, ਇੱਕ ਤਾਂ ਕੋਵਿਦ ਵਿਦਵਾਨ, ਦੂਜਾ ਕਵੀ ਚੋਟੀ ਦੇ, ਅਤੇ ਇਹ ਮੁਖੀ ਸਨ ਉਸ ਵੇਲੇ। ਸਾਰਿਆਂ ਵਿੱਚ ਪ੍ਰਮਾਣ ਨਹੀਂ ਸੀ, ਮੰਨੇ ਹੋਏ ਸੀ ਪੰਡਿਤ ਤਾਰਾ ਸਿੰਘ ਜੀ ਨਰੋਤਮ। ਅਤੇ ਇਹ ਐਸੀ ਇਹਨਾਂ ਦੀ ਕਵਿਤਾ, ਗੁਰੂ ਸਾਹਿਬਾਂ ਦੇ ਪ੍ਰਥਾਏ, ਅਕਾਲ ਪੁਰਖ ਵਾਹਿਗੁਰੂ ਦੇ ਪ੍ਰਥਾਏ, ਓਅੰਕਾਰ ਦੇ ਅਰਥਾਂ ਦੀ ਵੀ ਉਹ ਪੜ੍ਹਨੀ ਬੜੀ ਔਖੀ ਆ। ਕਵਿਤ ਸਵਈਏ ਹੋ ਜੇ, ਇੰਨੀ ਸੋਹਣੀ ਕਵਿਤਾ ਹੈ। ਭਾਈ ਕਾਨ ਸਿੰਘ ਜੀ ਨਾਭਾ ਨੇ ਇਹਨਾਂ ਦੇ ਉਹ ਕਵਿਤ ਆਪਣੇ ਮਹਾਨ ਕੋਸ਼ ਵਿੱਚ ਲਿਖੇ ਵੀ, ਜਿਸ ਤੋਂ ਪਤਾ ਲੱਗਦਾ ਵੀ ਕਿੱਡੇ ਵਿਦਵਾਨ ਨੇ। ਵੇਖ ਕੇ ਪੜ੍ਹਨੇ ਵੀ ਔਖੇ ਨੇ, ਹਰ ਕੋਈ ਨਹੀਂ ਪੜ੍ਹ ਸਕਦਾ। ਸੋ ਜੋਤ ਛਪਿੰਗਲ ਅਨੁਸਾਰ ਉਹ ਕਵਿਤਾ ਦੇ ਵਿੱਚ 6 ਪੂਰੇ ਜਿਹੜੇ ਗੁਣ ਨੇ, ਇਹ ਇਉਂ ਗਿਆਨੀ ਗਿਆਨ ਸਿੰਘ ਜੀ ਦੱਸ ਰਹੇ ਨੇ ਵੀ ਮੇਰੇ ਜਿਹੜੇ ਵਿਦਿਆ ਗੁਰੂ ਨੇ ਉਹ ਉਸ ਵੇਲੇ ਮਹਾਂਪੁਰਖ ਬਾਬਾ ਵੀਰ ਸਿੰਘ ਜੀ ਨਿਰਮਲਿਆਂ ਦੇ ਮੁਖੀ ਨੇ, ਮਹੰਤਾਂ ਨੇ ਆਪਣੇ ਡੇਰੇ ਇਹਨਾਂ ਨੂੰ ਸਨਮਾਨ ਇੱਜ਼ਤ ਨਾਲ ਰੱਖੀ। ਪਰ ਇਹਨਾਂ ਦਾ ਸਨਮਾਨ ਇੰਨਾ ਸੀ ਪੰਥ ਵਿੱਚ ਕਿ ਮਹਾਰਾਜਾ ਪਟਿਆਲਾ ਜਿਹੜਾ ਸੀ, ਸ਼੍ਰੀ ਮਨ ਪੰਡਿਤ ਤਾਰਾ ਸਿੰਘ ਜੀ ਨਰੋਤਮ ਦਾ, ਮਹਾਰਾਜਾ ਪਟਿਆਲਾ ਮਹਾਰਾਜਾ ਨਰਿੰਦਰ ਸਿੰਘ ਜਿਹੜਾ ਉਸ ਵੇਲੇ, ਉਹਨਾਂ ਨੇ ਜਦੋਂ ਪਤਾ ਲੱਗਾ ਵੀ ਐਡੇ ਵਿਦਵਾਨ ਨੇ ਇਹ ਮਹਾਂਪੁਰਸ਼, ਇਹਨਾਂ ਨੂੰ ਫਿਰ ਉੱਥੋਂ ਬੁਲਾ ਕੇ ਉਹਨੇ ਆਪਣੇ ਕੋਲ ਰੱਖਿਆ ਸੀ ਆਪਣੇ ਮਹਿਲਾਂ ਵਿੱਚ, ਬੜੇ ਇੱਜ਼ਤ ਮਾਨ ਸਨਮਾਨ ਨਾਲ ਉਹ ਕਥਾ ਕਰਾਉਂਦਾ ਸੀ। ਸੋ ਇਸ ਤਰੀਕੇ ਨਾਲ ਫਿਰ ਇਹਨਾਂ ਦੀ ਉੱਥੋਂ ਹੀ ਮਸ਼ਹੂਰੀ ਹੋਈ ਸੀ, ਉਹ ਬੜੇ ਵਿਦਵਾਨ ਨੇ, ਮਹਾਰਾਜਾ ਉਹਨਾਂ ਨੂੰ ਕਿਤੇ ਬਾਹਰ ਨਹੀਂ ਜਾਣ ਦਿੰਦਾ ਸਵਾਏ ਪ੍ਰੋਗਰਾਮਾਂ ਤੋਂ ਜਿੱਥੇ ਸੰਗਤ ਸਾਦੀ ਸੀ ਇਕੱਠਾਂ ਵਿੱਚ, ਅਤੇ ਆਪਣੇ ਮਹਿਲਾਂ ਵਿੱਚ ਰੱਖ ਕੇ ਕਥਾ ਕਰਵਾਉਂਦਾ ਵਾ। ਉਹਨਾਂ ਗੁਰਬਾਣੀ ਦੇ ਬਹੁਤ ਗਿਆਤਾ ਸਨ, ਜਿੱਥੇ ਵੇਦ ਸ਼ਾਸਤਰਾਂ ਦੀ ਵਿੱਦਿਆ ਹੱਥ ਦੀ ਰੇਖਾ ਦੀ ਨਿਆਈ ਪ੍ਰਗਟ ਸੀ, ਜੋ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਵੱਡੇ ਮਹਾਨ ਗਿਆਨੀ ਸਨ ਨੇ। ਗੁਰਬਾਣੀ ਅਨੁਭਵੀ ਗਿਆਨ ਸੀ। ਸੋ ਇਹ ਪੰਡਿਤ ਤਾਰਾ ਸਿੰਘ ਜੀ ਨਰੋਤਮ ਜਿਹੜੇ ਨੇ, ਕਹਿੰਦੇ ਕੋਵਿਦ ਕਵੀ ਅਧੀਸ ਉਧਾਰੇ, ਕੋਵਿਦ ਵਿਦਵਾਨ ਵੀ ਕਵੀ ਵੀ, ਅਤੇ ਉਸ ਵੇਲੇ ਦੇ ਸਾਰੇ ਵਿਦਵਾਨ ਮਹਾਂਪੁਰਸ਼ਾਂ ਦੇ ਇਹ ਮੁਖੀ ਸਨ ਸ੍ਰੇਸ਼ਟ।
1: ਪੰਥ ਨਿਰਮਲ
0: ਪੰਥ ਜੋ ਨਿਰਮਲਾ ਹੈ ਨਾ, ਉਹ ਨਿਰਮਲ ਪੰਥ ਦੇ, ਸੋ ਇਸ ਵੇਲੇ ਉਹ ਹਨ
1: ਸ੍ਰੀ ਮਹੰਤ ਕੰਤ ਭਵਕ।
0: ਸ੍ਰੀ ਮਹੰਤ ਵੱਡੇ ਮਹੰਤ ਨੇ ਇਸ ਵੇਲੇ, ਮਹੰਤ ਕਰਕੇ ਵੀ ਫਿਰ ਇਹਨਾਂ ਨੂੰ ਪੂਜਿਆ ਗਿਆ, ਜਿਹਦੇ ਕੋਲ ਵਿੱਦਿਆ ਜ਼ਿਆਦਾ ਹੁੰਦੀ ਸੀ ਅਤੇ ਤਨ ਕਰਕੇ ਮਨ ਕਰਕੇ ਨਿਰਮਲ ਹੁੰਦਾ ਸੀ, ਜੀਵਨ ਕਮਾਇਆ ਹੁੰਦਾ ਸੀ, ਕਿਸੇ ਤਰ੍ਹਾਂ ਦਾ ਦੋਸ਼ ਨਹੀਂ ਸੀ ਕੋਈ, ਨਿਰਦੋਖ ਜੀਵਨ ਹੁੰਦਾ ਸੀ, ਇੰਦਰੇ ਜਿੱਤ ਹੁੰਦਾ ਸੀ ਜਿਹੜਾ, ਉਹਨੂੰ ਵੱਡਾ ਮਹੰਤ ਬਣਾਉਂਦੇ ਸੀ ਉਸ ਵੇਲੇ ਸ਼੍ਰੋਮਣੀ। ਸ੍ਰੀ ਮਹੰਤ ਉਹਨੂੰ ਕਹਿੰਦੇ, ਸ਼੍ਰੋਮਣੀ ਮਹੰਤ ਸਾਰਿਆਂ ਤੋਂ ਵੱਡਾ। ਕੰਤ ਭਵਕੋ ਹੈ ਸਾਰੇ ਹਿੰਦੁਸਤਾਨ ਦੇ ਵਿੱਚ, ਕਹਿੰਦੇ ਨਿਰਮਲੇ ਪੰਥਾਂ ਦਾ ਜਿੰਨੇ ਡੇਰੇ ਨੇ ਤੀਰਥਾਂ 'ਤੇ ਸਾਰੇ ਪੰਜਾਬ ਵਿੱਚ, ਜਿੱਥੇ ਜਿੱਥੇ ਭੰਡਾਰੇ ਲੰਗਰ ਲੱਗਦੇ ਸੀ, ਵਿਦਿਆਲੇ ਸਨ, ਉਹਨਾਂ ਸਾਰਿਆਂ ਦਾ ਇੱਕ ਹੀ ਮੰਤ ਹੁੰਦਾ। ਅਤੇ ਇਸ ਵੇਲੇ ਕਹਿੰਦੇ ਵੀ ਜਦੋਂ ਮੈਂ ਇਹ ਕਵਿਤਾ ਕਰ ਰਿਹਾ ਸਮਾਪਤ, ਮੇਰੇ 'ਤੇ ਬਖਸ਼ਿਸ਼ ਹੋਈ, ਵਿਦਵਾਨ ਬਣ ਕੇ ਆਪ ਮੈਂ ਗ੍ਰੰਥ ਲਿਖੇ ਬਾਅਦ ਵਿੱਚ, ਫਿਰ ਵੱਡੀ ਉਮਰ ਵਿੱਚ। ਅਤੇ ਕਹਿੰਦੇ ਹੁਣ ਮੈਂ ਵੇਖਦਾ ਵੀ ਉਹ ਮੇਰੇ ਵਿਦਿਆ ਗੁਰੂ ਜਿਹੜੇ ਨੇ ਨਾ, ਉਹ ਸਾਰੇ ਹਿੰਦੁਸਤਾਨ ਦੇ ਨਿਰਮਲਿਆਂ ਦੇ ਸ਼੍ਰੋਮਣੀ ਮਹੰਤ ਨੇ। ਸ੍ਰੀ ਮਹੰਤ ਸ਼੍ਰੋਮਣੀ ਸਾਰਿਆਂ ਤੋਂ ਵੱਡੇ ਪੂਜਨੀਕ ਹਨ, ਉਹਨਾਂ ਨੂੰ ਇਹ ਰੁਤਬਾ ਵੀ ਪ੍ਰਾਪਤ ਹੈ।
1: ਪੜ੍ਹ ਕੇ ਸ਼ਾਸਤਰ ਵਿੱਦਿਆ,
0: ਉਹਨਾਂ ਤੋਂ ਮੈਂ ਪੜ੍ਹ ਕੇ, ਪਹਿਲਾਂ ਤਾਂ ਉਹਨਾਂ ਪੜ੍ਹਾਈ ਮੈਨੂੰ ਸ਼ਾਸਤਰ ਵਿੱਦਿਆ, 6 ਸ਼ਾਸਤਰਾਂ ਦੀ ਬਹੁਤ ਡੂੰਘੀ ਵਿੱਦਿਆ, ਭਾਵੇਂ ਇੱਕ ਦੂਜੇ ਦੇ ਸੋ ਖਿਲਾਫ ਹੀ ਹੈ।
1: ਬ੍ਰਹਮ ਗਿਆਨ ਗਹਿਤੀ ਅਵਿੱਦਿਆ,
0: ਤੇ ਬ੍ਰਹਮ ਗਿਆਨ ਲੈ ਕੇ ਤੇ ਅਗਿਆਨ ਦਾ ਹਨੇਰਾ, ਜਿਹੜੀ ਵਿੱਦਿਆ ਜਿਹੜੀ ਮਨ ਨੂੰ ਸੁੱਖ ਨਹੀਂ ਰਹਿਣ ਦਿੰਦੀ, ਟਿਕਾਅ ਵਿੱਚ ਨਹੀਂ ਹੋ, ਪਰਮ ਆਨੰਦ ਵਿੱਚ ਨਹੀਂ, ਉਹ ਨਾਸ ਕੀਤੀ। ਪਹਿਲਾਂ ਵਿਦਿਆ ਪੜ੍ਹੀ, ਬ੍ਰਹਮ ਗਿਆਨ ਉਹਨਾਂ ਤੋਂ ਲਿਆ, ਇਹ ਬਖਸ਼ਿਸ਼ ਲਈ।
1: ਰਟਨ ਕੀਨ ਫਿਰ ਦੇਸ ਦੇ ਸੰਤਰ,
0: ਵਿਦਿਆ ਜਿਹੜੀ ਹੈ ਇਹ ਸਾਧ ਸੰਗ ਜਿਹੜਾ ਨਿਸ਼ਕਾਮ ਹੋ ਕੇ ਹਿਰਦਿਓਂ ਵਿਰਾਗ ਪ੍ਰੇਮ ਨਾਲ ਪੜ੍ਹਦਾ, ਤੀਜਾ ਨੇਤਰ ਆ, ਇਹ ਗਿਆਨ ਦਾ ਤੀਜਾ ਬ੍ਰਹਮ ਗਿਆਨ ਦਾ ਨੇਤਰ ਖੋਲ੍ਹ ਦਿੰਦੀ ਹੈ। ਗੁਰੂ ਦੀ ਬਖਸ਼ਿਸ਼ ਹੋ ਜਾਵੇ, ਨਾਲ ਕਮਾਈ ਹੋਵੇ ਅਤੇ ਨਾਲ ਵਿਦਿਆ ਹੋਵੇ, ਅਧਿਆਤਮਕ ਵਿਦਿਆ। ਸੋ ਅਧਿਆਤਮਕ ਪ੍ਰਕਾਸ਼ ਗ੍ਰੰਥ ਆਦਿਕ ਨੇ ਜਿਹੜੇ ਛੋਟੇ ਪੜ੍ਹਾਏ ਜਾਂਦੇ ਨੇ, ਉਹ ਅਧਿਆਤਮਕ ਆਤਮਾ ਦੇ ਵਿਸ਼ੇ ਦਾ ਹੀ ਨਿਰਣਾ ਕਰਦੇ। ਇੱਕ ਵਾਰ ਤਾਂ ਵਿਦਿਆਰਥੀ ਜਦੋਂ ਪੜ੍ਹਦਾ ਹੈ, ਅਨਮੈਰਿਡ ਹੁੰਦਾ 20 ਸਾਲ ਤੋਂ ਥੱਲੇ ਥੱਲੇ, ਤਾਂ ਉਸ ਵੇਲੇ ਜਦੋਂ ਇਹ ਗ੍ਰੰਥ ਪੜ੍ਹੀ ਦਿਆ ਵੀ ਇੱਕ ਵਾਰ ਐਂ ਲੱਗਦਾ ਹੁੰਦਾ ਵੀ ਸ਼ਾਇਦ ਆਪਾਂ ਵੀ ਗਿਆਨ ਆਪਾਂ ਨੂੰ ਵੀ ਹੋ ਗਿਆ ਗਿਆਨ, ਇੰਨਾ ਕੁ ਨੇੜੇ ਆਤਮਾ ਦੇ ਪਹੁੰਚ ਜਾਂਦਾ ਵਿਦਿਆਰਥੀ ਸ਼ਿਸ਼ ਪੜ੍ਹਦਾ ਹੋਏ। ਅਤੇ ਜਿਹੜਾ ਫਿਰ ਕਮਾਈ ਕਰੇ ਹੋਰ, ਉਹਤੇ ਹੋ ਜਾਂਦੀ ਬਖਸ਼ਿਸ਼, ਬ੍ਰਹਮ ਗਿਆਨ ਵੀ ਉਦੇ ਹੋ ਆਉਂਦਾ। ਕਹਿੰਦੇ ਪਹਿਲਾਂ ਜਿਹੜੀ ਮੇਰੀ ਇੱਛਾ ਸੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ, ਬ੍ਰਹਮ ਗਿਆਨ ਮੈਂ ਗਿਆਨ ਕੀਤਾ, ਆਤਮਾ ਦਾ ਗਿਆਨ, ਉਹ ਵਿਸ਼ੇ ਦਾ ਨਿਰਣਾ ਕੀਤਾ, ਅਤੇ ਜਿਹੜੀ ਵਿੱਦਿਆ ਸੀ ਗਿਆਨ ਆਦਿਕ। ਸੋ ਅੰਸਰੀ ਸੰਪਦਾ ਕਾਮ ਕ੍ਰੋਧ ਲੋ ਮੋਹ ਹੰਕਾਰ ਦੁਆਇਸ਼ ਦੁਈ ਦੁਆਇਸ਼ ਜਿਹੜੀ ਹੈ, ਇਹ ਸਾਰੀ ਜਦੋਂ ਨਾਸ ਕਰ ਲਈ ਹਿਰਦੇ ਵਿੱਚ, ਅਤੇ ਰਟਨ ਕੀਨ ਫਿਰ ਦੇਸ਼ ਦੇ ਸੰਤਰ, ਫਿਰ ਮੈਂ ਆਪ ਵਿਦਵਾਨ ਹੋ ਕੇ ਅਤੇ ਮਹਾਰਾਜ ਦੀ ਕਿਰਪਾ ਜਦੋਂ ਹੋ ਗਈ, ਫਿਰ ਮੈਂ ਸਾਰੇ ਦੇਸ਼ ਦੇਸ਼ਾਂਤਰਾਂ ਵਿੱਚ, ਪੰਜਾਬ ਵਿੱਚ, ਉਹ ਤੋਂ ਬਾਅਦ ਬਾਹਰਲੇ ਸੂਬਿਆਂ ਵਿੱਚ, ਜਿੱਥੇ ਜਿੱਥੇ ਵਿਦਵਾਨ ਹੁੰਦੇ ਸੀ, ਉਸ ਵੇਲੇ ਵਿਦਵਾਨ ਜਾਂਦੇ ਹੁੰਦੇ ਸੀ, ਨਿਰਮਲਿਆਂ ਦੇ ਡੇਰੇ ਵੀ ਸਾਰੇ ਹੀ, ਹਿੰਦੁਸਤਾਨ ਭਰ ਵਿੱਚ ਵੱਡੇ ਵੱਡੇ ਤੀਰਥਾਂ 'ਤੇ ਪੰਡਿਤ ਹੁੰਦੇ ਸੀ ਉਹਨਾਂ ਦੇ। ਅਤੇ ਇਸ ਤਰੀਕੇ ਨਾਲ ਫਿਰ ਮੈਂ ਰਟਨ ਕੀਤਾ, ਭਾਵ ਤੁਰਨਾ ਕੀਤਾ, ਘੁੰਮਣਾ ਕੀਤਾ।
1: ਤੀਰਥ ਚਾਰ ਧਾਮ ਕੇ ਅੰਤਰ,
0: ਚਾਰ ਧਾਮ ਜਿਹੜੇ ਵੱਡੇ ਤੀਰਥ ਨੇ ਹਿੰਦੂਆਂ ਦੇ ਥਾਪੇ ਹੋਏ, ਬਦਰੀਨਾਥ ਸ਼ਿਵਜੀ ਨੇ ਥਾਪਿਆ ਸੀ, ਹੇਮਕੁੰਡ ਸਾਹਿਬ ਨੂੰ ਜਦੋਂ ਆਪਾਂ ਜਾਂਦੇ ਉਦੋਂ ਗਾਂ ਹੇਮਕੁੰਡ ਸਾਹਿਬ ਤੋਂ ਸ਼ਾਇਦ 100 ਕੁ ਮੀਲ ਹੀ ਗਾਂ ਉਸੇ ਨਦੀ ਦੇ ਉੱਪਰ ਆ। ਅਤੇ ਇਸ ਤਰੀਕੇ ਨਾਲ ਸਾਧ ਸੰਗਤ ਜੀ, ਇਹ ਬਦਰੀਨਾਥ, ਰਾਮੇਸ਼ਵਰ ਅਤੇ ਦੁਆਰਕਾ ਅਤੇ ਹਰਿਦੁਆਰ, ਇਹ ਚਾਰ ਵੱਡੇ ਧਾਮ ਹਿੰਦੂਆਂ ਦੇ ਥਾਪੇ ਦੇਵਤਿਆਂ ਨੇ ਜਿਹੜੇ ਮੰਨੇ ਇਹਨਾਂ ਨੂੰ, ਇਹਨਾਂ ਚਾਰਾਂ 'ਤੇ ਵਿਦਵਾਨ ਖੇਤਰਾਂ ਦੇ ਯੋਗੀ ਜੰਗਮ ਸਰੇਵੜੇ ਸੰਨਿਆਸੀ ਪੰਡਿਤ ਬ੍ਰਾਹਮਣ ਰਹਿੰਦੇ, ਵਿਦਵਾਨ ਉੱਥੋਂ ਵਿਦਿਆ ਸਿੱਖਦੇ। ਇਸ ਤਰ੍ਹਾਂ ਇਹ ਚਾਰ ਧਾਮਾਂ 'ਤੇ ਕਹਿੰਦੇ, ਕਿਉਂਕਿ ਉਸ ਵੇਲੇ ਵਿਦਵਾਨ ਹੁੰਦੇ ਸੀ ਅਤੇ ਨਾਲੇ ਤੀਰਥਾਂ ਦੇ ਯਾਤਰਾ ਕਰਕੇ ਵੀ ਬੰਦੇ ਨੂੰ ਸਕੂਨ ਮਿਲਦਾ ਸੀ, ਉਸ ਵੇਲੇ ਰਮਨੀਕ ਥਾਵਾਂ ਸਨ, ਸ਼ਾਂਤੀ ਮਿਲਦੀ ਸੀ, ਹਰ ਕੋਈ ਜਿਹੜਾ ਵਿਦਵਾਨ ਹੁੰਦਾ ਸੀ, ਜਿਹੜਾ ਰਮਤਾ ਹੁੰਦਾ ਸੀ, ਉਹ ਜਾਂਦਾ ਸੀ। ਅਤੇ ਇਹ ਇਹਨਾਂ ਨੇ ਤਾਂ ਵਿੱਦਿਆ ਪੜ੍ਹ ਕੇ ਸ਼ੌਂਕ ਸੀ ਇੱਕ ਵੀ ਸਾਰੇ ਵੇਖਣਾ ਹੁਣ ਕਿੱਥੇ ਕੀ ਆ ਅਤੇ ਕਿੱਥੇ ਕੀ ਆ। ਇਸ ਕਰਕੇ ਸਭ ਤੋਂ ਵੱਡਾ ਗਿਆਨ ਤਾਂ ਗੁਰੂ ਨਾਨਕ ਦੇ ਘਰ ਦਾ ਸੀ, ਪਰ ਇੱਕ ਸ਼ੌਂਕ ਹੁੰਦਾ ਹੈ ਵਿਦਵਾਨ ਦੇ ਅੰਦਰ ਵੀ ਉਹ ਅੰਦਰ ਲਾਲਸਾ ਜੀ ਉੱਠਦੀ ਆ ਵੀ ਆਪਾਂ ਵੀ ਉੱਥੇ ਜਾਈਏ, ਵੇਖੀਏ ਕੀ ਹੈ ਪ੍ਰੋਗਰਾਮ, ਇਹਨਾਂ ਦਾ ਕੀ ਧਰਮ ਹੈ। ਗਿਆਨ ਲੈਣਾ ਫਿਰ ਕੇ ਕੋਈ ਮਾੜਾ ਨਹੀਂ ਹੁੰਦਾ, ਭਾਵੇਂ ਦੂਜਾ ਧਰਮ, ਗਿਆਨ ਸਾਰੇ ਥਾਵਾਂ ਤੋਂ ਆਪਾਂ ਲੈ ਸਕਦੇ, ਇਹਨਾਂ ਦਾ ਨਾਮ ਹੀ ਗਿਆਨ ਸਿੰਘ ਹੈ। ਤੋ ਰਟਨ ਕੀਨ ਫਿਰ ਦੇਸ਼ ਦਸਾਂਤਰ, ਤੀਰਥ ਚਾਰ ਧਾਮ ਕੇ ਅੰਤਰ, ਚਾਰ ਧਾਮਾਂ ਦੇ ਤੀਰਥਾਂ ਦੇ ਅੰਦਰ ਵੀ ਮੈਂ ਉੱਥੇ ਜਾਣਾ ਕੀਤਾ।
1: ਜੇਤ ਕਹਿ ਸਭ ਪਰਸੇ ਦਰਸੇ,
0: ਤੇ ਜਿੰਨੇ ਕੇ ਨੇ ਉਹ ਸਾਰੇ ਮੈਂ ਪਰਸੇ ਛੂਏ ਅਤੇ ਸਾਰੇ ਦਰਸ਼ਨ ਕੀਤੇ, ਦੇਖੇ ਸਾਰਿਆਂ ਤੱਕਣਾ ਕੀਤਾ ਤੇ ਉਹ ਵਿਦਵਾਨਾਂ ਦੇ ਕੋਲ ਵੀ ਜਾ ਕੇ ਕੋਈ ਨਾ ਕੋਈ ਗੁਣ ਮਿਲਿਆ।
1: ਦੇਖੇ ਵਿਦੇਸ਼ ਦੇਸ ਸਭ ਸੁਰਸੇ,
0: ਸਾਰੇ ਆਪਣੇ ਦੇਸ਼ ਵਿਦੇਸ਼ ਸਾਰੇ ਦੂਜੇ ਹਿੰਦੁਸਤਾਨ ਭਰ ਵਿੱਚ ਘੁੰਮ ਫਿਰ ਕੇ ਮੈਂ ਵੇਖੇ ਸਾਹਿਤ ਰਸ ਦੇ ਕਈ ਮਹਾਤਮਾ ਦੇ ਦਿਦਾਰੇ ਵੀ ਹੋਏ, ਤਿਆਗੀਆਂ ਬੈਰਾਗੀਆਂ ਦੇ, ਰਸ ਲੈਣ ਵਾਲਿਆਂ ਦੇ ਜਿਹਨਾਂ ਨੂੰ ਖੁਆਇਸ਼ ਹੀ ਨਹੀਂ ਸੀ ਦੁਨੀਆਂ ਦੀ। ਸੋ ਇਸ ਤਰੀਕੇ ਨਾਲ ਇਹ ਚਾਰ ਧਾਮ, ਸਿੱਖ ਇੱਕ ਵੱਖਰੀ ਕੌਮ ਆ, ਹੁਣ ਇਹੋ ਹੀ ਜ਼ੋਰ ਲੱਗਾ ਵੀ ਹਿੰਦੂਆਂ ਦੇ ਵਿੱਚੋਂ ਹੀ ਪੈਦਾ ਹੋਏ, ਪਰ ਸਿੱਖ ਇੱਕ ਵੱਖਰੀ ਕੌਮ ਹੈ। ਕੌਮ ਹੀ ਵੱਖਰੀ ਨਹੀਂ, ਨਸਲ ਵੀ ਵੱਖਰੀ ਹੈ ਦੁਨੀਆਂ ਨਾਲੋਂ, ਕਿਸੇ ਵੀ ਦੁਨੀਆਂ ਦੇ ਭੇਖ ਨਾਲ, ਲਿਬਾਸ ਨਾਲ, ਕਿਸੇ ਧਰਮ ਨਾਲ ਸਿੱਖ ਨਹੀਂ ਰਲਦਾ ਹੈ। ਸਿੱਖ ਸੰਪੂਰਨ ਮਨੁੱਖ ਆ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੱਖਰੇ ਕਰਨ ਵਾਸਤੇ ਗੁਰੂ ਕਾਲ ਤੋਂ ਆਦਿ ਲੈ ਕੇ ਵੀ ਸਿੱਖ ਕਿਤੇ ਭ੍ਰਮਣ ਨਾ ਭਰਮ ਨਾ ਜਾਣ, ਸਾਡੇ ਤਿਉਹਾਰ ਵੀ ਵੱਖਰੇ ਨੇ ਇਹਨਾਂ ਨਾਲੋਂ, ਸਾਡੇ ਗੁਰੂ ਸਥਾਨ ਵੀ ਵੱਖਰੇ। ਚਾਰ ਧਾਮ ਇਹਨਾਂ ਦੇ ਪੁਰਾਣੇ ਨੇ, ਇਹ ਜਿਹੜੇ ਮੈਂ ਪਹਿਲਾਂ ਬੇਨਤੀ ਕੀਤੀ, ਰਾਮੇਸ਼ਵਰ, ਬਦਰੀਨਾਥ, ਰਾਮੇਸ਼ਵਰ ਜਿੱਥੇ ਰਾਮ ਜੀ ਨੇ ਪੁਲ ਬੰਨਿਆ ਸੀ, ਅਤੇ ਦੁਆਰਕਾ ਕ੍ਰਿਸ਼ਨ ਜੀ ਦੀ ਵਸਾਈ ਪੁਰੀ, ਅਤੇ ਹਰਦੁਆਰ। ਸੋ ਜਿੱਥੇ ਗੰਗਾ ਆਦਿਕ ਤੀਰਥ ਹੈ ਇਹਨਾਂ ਦੇ, ਤ੍ਰਿਵੇਣੀ। ਅਤੇ ਗੁਰੂ ਸਾਹਿਬਾਂ ਨੇ ਬਖਸ਼ਿਸ਼ ਕੀਤੀ, ਚਾਰ ਧਾਮ ਆਪਣੇ ਵੀ ਨੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਜਿੱਥੇ ਪ੍ਰਗਟਾਵਾ ਹੋਇਆ, ਸ੍ਰੀ ਨਨਕਾਣਾ ਸਾਹਿਬ ਮੁੱਢ ਸਥਾਨ ਹੈ ਸਾਡਾ, ਉਹ ਪਹਿਲਾ ਇੱਕ ਧਾਮ ਅਤੇ ਸਾਡਾ ਉਹ ਪਾਕਿਸਤਾਨ ਚ ਲੈ ਗਿਆ ਵੱਖਰੀ, ਸ੍ਰੀ ਨਨਕਾਣਾ ਸਾਹਿਬ, ਦੂਜਾ ਸ੍ਰੀ ਅੰਮ੍ਰਿਤਸਰ ਸਾਹਿਬ। ਇਹ ਧਾਮ ਹੈ ਸਾਡਾ ਵੱਡਾ ਘਰ, ਜਿਹੜਾ ਧਰਮ ਦਾ ਵੱਡਾ ਘਰ, ਚਾਰ ਵੱਡੇ ਘਰ ਨੇ। ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਤਰਨ ਤਾਰਨ ਸਾਹਿਬ, ਜਿਹੜੇ ਆਹ ਮਹਾਰਾਜ ਨੇ ਸਾਜੇ ਨੇ, ਉਹ ਧਾਮਾਂ 'ਚ ਆਉਂਦੇ, ਗੁਰੂ ਅਰਜਨ ਦੇਵ ਸਾਹਿਬ ਜੀ ਆਪ ਸਾਜੇ ਨੇ। ਇਸੇ ਤਰ੍ਹਾਂ ਦਸਮ ਪਾਤਸ਼ਾਹ ਨੇ ਆਪ ਬਖਸ਼ਿਸ਼ ਕੀਤੀ, ਸ੍ਰੀ ਮੁਕਤਸਰ ਸਾਹਿਬ ਤੀਰਥ ਲਾਇਆ, ਆਪ ਸਰੋਵਰ ਬਣਵਾਇਆ, 40 ਮੋਤੀਆਂ ਯਾਦ ਆਪ ਬੈਠ ਕੇ ਵਰਦਾਨ ਦਿੱਤੇ, ਜਿਹੜੇ ਸਿੱਖ ਇੱਥੇ ਆਉਣਗੇ ਵਰਉਸਾਏ ਜਾਣ, ਨਿਹਾਲ ਹੋਣ। ਉਹ ਸਥਾਨ ਜਿਹੜੇ ਨਿਵਾਜੇ ਨੇ, ਇਹ ਸਾਡੇ ਚਾਰ ਧਾਮ ਨੇ। ਸਿੱਖ ਵੱਖਰੀ ਕੌਮ, ਮਹਾਂਪੁਰਖਾਂ ਨੇ ਉਹ ਗੱਲ ਕਹੀ ਸੀ ਜਦੋਂ ਮੋਰਚਾ ਲੱਗਾ ਹੋਇਆ, ਧਰਮ ਯੁੱਧ ਮੋਰਚਾ 1982 'ਚ, ਉਹਨਾਂ ਕਿਹਾ ਸੀ ਅਸੀਂ ਜਿਵੇਂ ਹਿੰਦੂਆਂ ਦੇ ਵੱਡੇ ਸ਼ਹਿਰਾਂ 'ਤੇ ਇਹਨਾਂ ਚਾਰ ਧਾਮਾਂ 'ਤੇ ਮੀਟਰ ਸੋ ਟਰਾਂਸਮੀਟਰ ਲੱਗੇ ਹੋਏ ਨੇ, ਉਹਨਾਂ ਰਾਹੀਂ ਰਿਲੇਅ ਹੁੰਦਾ ਵਾ, ਅਤੇ ਹਿੰਦੂ ਜਿਹੜੇ ਨੇ ਘਰਾਂ ਵਿੱਚ ਬੈਠੇ ਆਰਤੀ ਸਵੇਰੇ ਸ਼ਾਮ ਆਪਣੀ ਭਜਨ ਪੂਜਾ ਜਿਹੜੀ ਉਹਦੇ ਦਰਸ਼ਨ ਕਰਦੇ ਨੇ, ਉੱਥੇ ਟਰਾਂਸਮੀਟਰ ਲੱਗੇ ਹੋਏ ਨੇ, ਉੱਥੋਂ ਪ੍ਰੋਗਰਾਮ ਰਿਲੇ ਹੁੰਦੇ, ਤਾਂ ਸਾਡੇ ਦਰਬਾਰ ਸਾਹਿਬ ਤੋਂ ਕਿਉਂ ਨਹੀਂ ਹੁੰਦਾ, ਸਾਡੇ ਧਾਮਾਂ ਤੋਂ ਵੀ ਹੋਣੇ ਚਾਹੀਦੇ। ਸਾਡੀ ਇਹ ਮੰਗ ਆ ਸਿੱਖ ਕੌਮ ਦੀ ਵੀ ਦਰਬਾਰ ਸਾਹਿਬ ਦਾ ਕੀਰਤਨ ਲਾਈਵ ਹੋਣਾ ਚਾਹੀਦਾ, ਜਿਵੇਂ ਜਲੰਧਰ ਲੱਗਾ ਦੂਰਦਰਸ਼ ਟਰਾਂਸਮੀਟਰ, ਇੱਥੇ ਵੀ ਲੱਗੇ ਅੰਮ੍ਰਿਤਸਰ ਵਿੱਚ। ਇਹ ਮਹਾਂਪੁਰਸ਼ਾਂ ਮੰਗ ਕੀਤੀ ਸੀ ਬਾਬਾ ਜਰਨੈਲ ਸਿੰਘ ਜੀ ਨੇ, ਇੱਕ ਵੀ ਮੰਗ ਉਹਨਾਂ ਦੀ ਗਲਤ ਨਹੀਂ ਸੀ ਧਰਮ ਯੁੱਧ ਮੋਰਚੇ ਦੀ, ਅੱਜ ਵੀ ਪੜ੍ਹ ਲਿਓ ਤੇ ਬਾਅਦ ਵਿੱਚ, ਚਲੋ ਮਹਾਰਾਜ ਦੀ ਕਿਰਪਾ ਨਾਲ ਹੁਣ ਆਪਾਂ ਸੁਣਦੇ ਹੀ ਹਾਂ ਲਾਈਵ, ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ। ਤਾਂ ਸਿੱਖਾਂ ਨੇ ਆਪਣੀ ਆਪਣੇ ਪੈਸੇ ਨਾਲ ਹੀ ਲਾਇਆ ਵਾ, ਕੋਈ ਸਹਿਤਾ ਕੋਈ ਹਿੰਦੁਸਤਾਨ ਦੀ ਗੌਰਮੈਂਟ ਨੇ ਨਹੀਂ ਕੋਈ ਲਾਇਆ, ਸ਼੍ਰੋਮਣੀ ਕਮੇਟੀ ਨੇ, ਫਿਰ ਸਿੱਖਾਂ ਨੇ ਆਪਣੇ ਬਾਹਰਲੇ ਸਿੱਖਾਂ ਦਾ ਪੈਸਾ ਲੱਗਾ। ਸੋ ਇਸ ਕਰਕੇ ਇਹ ਮੰਗ ਕੀਤੀ ਸੀ, ਸਿੱਖ ਵੱਖਰੀ ਕੌਮ ਆ ਅਤੇ ਚਾਰ ਧਾਮ ਸਾਡੇ ਵੀ ਨੇ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਉਸ ਵੇਲੇ ਮੈਂ ਇਹਨਾਂ 'ਤੇ ਵੇਖਿਆ ਫਿਰ ਕੇ ਵੀ ਉਹਨਾਂ ਸਾਧੂਆਂ ਦੇ ਭੇਖਾਂ ਦੇ ਸਾਰਿਆਂ ਦੇ ਦਰਸ਼ਨ ਕੀਤੇ,
1: ਭੇਖ ਪ੍ਰਭਾਕਰ ਗ੍ਰੰਥ ਰਚਾਇਆ,
0: ਫਿਰ ਉੱਥੋਂ ਆ ਕੇ ਅਤੇ ਸਾਰਾ ਵੇਖ ਕੇ, ਭੇਖ ਸਾਰਿਆਂ ਦੇ ਵੇਖ ਲਏ ਨਾ, ਕੀ ਯੋਗੀਆਂ ਦੇ ਭੇਖ ਕੀ ਨੇ, ਮਤ ਕੀ ਆ ਸਾਰਿਆਂ ਦੇ, ਵਿੱਦਿਆ ਤਾਂ ਪਹਿਲਾਂ ਪੜ੍ਹ ਲਈ ਸੀ ਛੇ ਸ਼ਾਸਤਰਾਂ ਦੀ, ਅਤੇ ਫਿਰ ਆਪ ਜੀ ਨੇ ਪਹਿਲਾ ਗ੍ਰੰਥ ਜਿਹੜਾ ਲਿਖਿਆ। ਵੇਖੋ ਇਹ ਵਿਦਵਾਨ ਦਾ ਕੰਮ ਹੁੰਦਾ ਵੀ ਘੁੰਮ ਫਿਰ ਕੇ ਗੁਣ ਲੈਣੇ, ਅਤੇ ਫਿਰ ਤਰਖ ਕਰਨੀ, ਫਿਰ ਨਿਚੋੜ ਕੱਢਣਾ, ਸੱਚ ਕੀ ਹੈ, ਤੱਤ ਕੀ ਹੈ, ਮਿਥਿਆ ਕੀ ਹੈ ਅਤੇ ਸੱਚ ਕੀ ਹੈ। ਫਿਰ ਕਹਿੰਦੇ ਆ ਕੇ ਮੈਂ ਭੇਖ ਪ੍ਰਭਾਕਰ ਗ੍ਰੰਥ ਰਚਾਈ, ਭੇਖ ਲਿਬਾਸਾਂ 'ਤੇ, ਸਾਰੇ ਲਿਬਾਸਿਆਂ 'ਤੇ, ਹਿੰਦੂ ਮਤ ਦੇ ਸਾਰੇ ਸੰਨਿਆਸੀਆਂ ਯੋਗੀਆਂ ਸਰੇਵੜਿਆਂ 'ਤੇ, ਪੰਡਤਾਂ 'ਤੇ, ਭੇਖ ਪ੍ਰਭਾਕਰ, ਭੇਖਾਂ ਦੀ ਖਾਨ। ਸੋ ਗ੍ਰੰਥ ਜਿਹੜਾ ਭੇਖ ਪ੍ਰਭਾਕਰ ਗ੍ਰੰਥ ਰਚਾਇਓ, ਉਹ ਮੈਂ ਗ੍ਰੰਥ ਰਚਾਉਣਾ ਕੀਤਾ ਪਹਿਲਾਂ ਛੋਟੀ ਜਿਹੀ ਕਵਿਤਾ ਵਿੱਚ, ਆਪਣੇ ਆਪ ਨੂੰ ਪਰਖਿਆ ਵੀ ਕਿੰਨੀ ਕਵਿਤਾ ਬਣਾਉਣੀ ਆ ਗਈ। ਤੇ ਉਹ ਗ੍ਰੰਥ ਕਹਿੰਦੇ ਮੈਂ ਰਚਾਉਣਾ ਕੀਤਾ ਸੋਹਣਾ ਲਿਖਿਆ
1: ਗੁਰਮੰਤਰਨ ਯੁਤ ਹਾਲ ਦਿਖਾਇਆ।
0: ਤੇ ਉਹਦੇ ਵਿੱਚ ਮੈਂ ਗੁਰਮੰਤਰਨ ਯੁਤ ਗੁਰੂ ਸਾਹਿਬ ਦੇ ਜੋ ਮੰਤਰ ਨੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭੰਗੁਰ ਪ੍ਰਸਾਦ ਆਦਿਕ ਜਿੰਨੇ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ। ਸੋ ਇਸ ਤਰੀਕੇ ਨਾਲ ਇਹ ਮੰਤਰ ਆਉਂਦੇ ਨੇ ਚਾਰ ਤਰ੍ਹਾਂ ਦੇ। ਇਹ ਸਾਰੇ ਕਹਿੰਦੇ ਮੈਂ ਗ੍ਰੰਥ ਗੁਰਮੰਤਰਨ ਯੁਤ ਹਾਲ ਦਿਖਾਏ ਗੁਰੂ ਸਾਹਿਬ ਦੇ ਮੰਤਰਾਂ ਸਮੇਤ ਵੀ ਇਹਨਾਂ 'ਚ ਅਤੇ ਓਮ ਵਿੱਚ ਕੀ ਫਰਕ ਹੈ ਓਅੰਕਾਰ ਵਿੱਚ ਅਤੇ ਓਮ ਵਿੱਚ ਹੋਰ ਜਿੰਨੇ ਵੇਦ ਸ਼ਾਸਤਰਾਂ ਵਿੱਚ ਮੰਤਰ ਆਏ ਨੇ ਉਹਨਾਂ ਦਾ ਕੀ ਫਰਕ ਆ। ਤੋ ਸਾਰਾ ਇਹ ਮੈਂ ਹਾਲ ਦਿਖਾਉਣਾ ਕੀਤਾ ਉਹਦੇ ਵਿੱਚ ਲਿਖ ਕੇ ਸਾਰਿਆਂ ਦਾ ਵੇਰਵਾ ਦੇ ਕੇ
1: ਫਿਰ ਕਿਹਾ ਜੇ ਤੱਕ ਹਿੰਦੁਸਤਾਨ
0: ਫਿਰ ਸਾਰਾ ਜਿੰਨਾ ਕੁ ਹਿੰਦੁਸਤਾਨ ਸੀ ਨਾ ਵਿਦਵਾਨਾਂ ਦੇ ਗੜ੍ਹ ਸੀ ਜਿੱਥੇ ਜਿੱਥੇ ਸਾਰੇ ਘੁੰਮ ਕੇ
1: ਮਾਹੇ ਜੈਨ ਹਿੰਦੂ ਤਰਕਾਨ
0: ਸਾਰਿਆਂ ਦੇ ਵਿੱਚ ਜੈਨੀਆਂ ਦੇ ਵਿੱਚ ਵੀ ਗਏ। ਦੇਖੋ ਕਿੱਡੀ ਮਿਹਨਤ ਕੀਤੀ ਆ ਜੈਨ ਜੈਨੀਆਂ ਵਿੱਚ ਹਿੰਦੂਆਂ ਵਿੱਚ ਅਤੇ ਤੁਰਕਾਨਾ ਤੁਰਕਾਂ ਦੇ ਜਿਹੜੇ ਸਥਾਨ ਸੀ ਸੋ ਉਹਨਾਂ ਦੇ ਵੀ ਸਥਾਨਾਂ 'ਤੇ ਜਾਣਾ ਕੀਤਾ ਜਿੱਥੇ ਜਿੱਥੇ ਉਹਨਾਂ ਦੇ ਸੀ ਆਗਰੇ ਆਦਿਕ ਹੋਰ ਥਾਵਾਂ 'ਤੇ ਤਿੰਨਾਂ ਭੇਖਾਂ ਦੇ ਵਿੱਚ ਜ਼ਿਆਦਾ ਇਹੋ ਹੀ ਸੀ ਜਾਨੀ ਬੋਧੀ ਸੀ ਜਾਂ ਹਿੰਦੂ ਸੀ ਜਾਂ ਮੁਸਲਮਾਨ ਸਨ।
1: ਉਹਨਾਂ
0: ਸਾਰਿਆਂ ਦੇ ਭੇਖ ਪ੍ਰਭਾਕਰ ਗ੍ਰੰਥ ਵਿੱਚ ਮੈਂ ਸਾਰਿਆਂ ਦੇ ਜਿਹੜੇ ਮਜ਼ਹਬਾਂ ਦੇ ਥੋੜ੍ਹਾ ਹਾਲ ਆ ਨਾ ਵਿਸਥਾਰ ਸਹਿਤ ਸਾਰੇ ਹੀ ਹਾਲ ਮੈਂ ਵੇਰਵੇ ਉਹਨਾਂ ਦੇ ਲਿਖੇ।

0: ਛਪਵਾਵਾਂਗਾ। ਉਹ ਗ੍ਰੰਥ ਵੀ ਅਜੇ ਛਪਿਆ ਨਹੀਂ, ਕੇਵਲ ਕਵਿਤਾ ਰਚੀ ਹੈ, ਗਿਆਨ ਰਚਿਆ ਬਣਿਆ ਪਿਆ, ਤੇ ਉਹ ਹੀ ਮੈਂ ਹੁਣ ਛਪਵਾਵਾਂਗਾ।
1: ਬੋਲ 10 ਸਾਲ ਮਿਹਨਤ ਕਰ ਗੌਰ।
0: ਫਿਰ 10 ਸਾਲ ਦੀ ਲਗਾਤਾਰ ਬਹੁਤ ਭਾਰੀ ਮਿਹਨਤ ਕਰਕੇ ਪੰਜਾਬ ਆ ਕੇ ਆਪਣੇ ਦੇਸ਼ ਵਿੱਚ
1: ਤਵਾਰੀਖ ਗੁਰ ਖਾਲਸਾ ਔਰ
0: ਤਵਾਰੀਖ ਗੁਰੂ ਖਾਲਸਾ ਔਰਾਂ ਗ੍ਰੰਥ ਜਿਹੜਾ ਸਭ ਤੋਂ ਪਹਿਲਾਂ ਲਿਖਿਆ ਸੀ ਆਪ ਜੀ ਨੇ ਵਾਰਤਕ ਵਿੱਚ। ਸੋ ਤਵਾਰੀਖ ਗੁਰੂ ਖਾਲਸਾ ਇੰਨਾ ਮੋਟਾ ਗ੍ਰੰਥ ਆ, ਸਾਧ ਸੰਗਤ ਇੰਨਾ ਪੂਰਾ ਹੈ, ਦੋ ਹਿੱਸੇ ਨੇ ਇਹਦੇ, ਹੁਣ ਛਪਵਾਈ ਕਰਵਾਈ ਕੋਈ ਬਰੀਕ ਅੱਖਰ ਕਰਕੇ 10 ਸਾਲ ਦੀ ਮਿਹਨਤ ਨਾਲ ਇਹਨਾਂ ਨੇ ਮੂਲ ਰੂਪ ਵਿੱਚ ਉਹ ਲਿਖਿਆ ਸਾਰੇ ਪੰਜਾਬ ਵਿੱਚ ਫਿਰ ਕੇ, ਵੱਡਾ ਜਿਹੜਾ ਪੰਜਾਬ ਸੀ 5 ਤੋਂ ਵੀ 7 ਦਰਿਆ ਅਟਕ ਦਰਿਆ ਤੱਕ ਜਿੱਥੋਂ ਤੱਕ ਖਾਲਸੇ ਨੇ ਮਾਰਾਂ ਮਾਰੀਆਂ ਸਨ, ਸੋ ਰਾਜ ਕੀਤਾ ਸੀ ਉਹ ਸਾਰਾ ਯਮੁਨਾ ਤੋਂ ਲੈ ਕੇ ਅਤੇ ਅਟਕ ਤੱਕ ਆਪ ਜੀ ਨੇ ਘੁੰਮ ਫਿਰ ਕੇ ਉੱਥੇ ਜਾ ਜਾ ਕੇ ਉੱਥੋਂ ਵੇਰਵੇ ਇਕੱਠੇ ਕਰਕੇ ਜਿਹੜੇ ਬਜ਼ੁਰਗ ਸੀ ਜਿਉਂਦੇ ਵੱਡੀ ਉਮਰ ਦੇ ਜਿਨ੍ਹਾਂ ਦਿਦਾਰੇ ਕੀਤੇ ਸੀ ਮਹਾਰਾਜਾ ਰਣਜੀਤ ਸਿੰਘ ਜੀ ਵਰਗਿਆਂ ਦੇ, ਹੋਰ ਮਿਸਲਾਂ ਦੇ ਜਥੇਦਾਰਾਂ ਦੇ, ਸਰਦਾਰ ਕਪੂਰ ਸਿੰਘ ਜੀ, ਨਵਾਬ ਕਪੂਰ ਸਿੰਘ ਜੀ ਵਰਗ, ਉਹਨਾਂ ਸਾਰਿਆਂ ਨੂੰ ਵੀ ਮਿਲੇ ਸੀ। ਬੜਾ ਆਪ ਜੀ ਨੇ ਦਿਨ ਰਾਤ ਜਿੱਥੇ ਰਾਤ ਪੈਂਦੀ ਸੀ ਉੱਥੇ ਟਿਕਾਣਾ ਕਰ ਲੈਂਦੇ ਸੀ, ਕਿਸੇ ਨਾ ਕਿਸੇ ਗੁਰੂ ਘਰ ਜਾਂ ਅੱਡੇ 'ਤੇ ਕਿਸੇ ਧਾਰਮਿਕ ਸਥਾਨ। 10 ਸਾਲ ਦੀ ਬੜੀ ਕਰੜੀ ਮਿਹਨਤ ਕਰਕੇ ਇਹ ਗ੍ਰੰਥ, ਇਹ ਵੀ ਉਹਦੇ ਵਿੱਚੋਂ ਹੀ ਕਵਿਤਾ ਵਿੱਚ ਇਹ ਛੋਟਾ ਵਾ ਲਿਖਿਆ, ਉਹ ਵਾਰਤਕ ਵਿੱਚ ਲਿਖਿਆ ਤਵਾਰੀਖ ਗੁਰੂ ਖਾਲਸਾ। ਤਵਾਰੀਖ ਗੁਰੂ ਖਾਲਸਾ ਜੋ ਮੈਂ ਇਤਿਹਾਸ ਇਸ ਤੋਂ ਵੱਡਾ ਬਹੁਤ ਸੋਹਣਾ
1: ਰਚੀ
0: ਉਹ ਫਿਰ ਰਚਨਾ ਕੀਤੀ, ਸੋਹਣੀ ਬਣਾਉਣਾ ਕੀਤੀ ਪੁਸਤਕ, ਅਤੇ 5 ਹਿੱਸਿਆਂ ਵਿੱਚ ਉਹਨੂੰ ਵੰਡਿਆ, ਉਹਦੇ 5 ਚੈਪਟਰ ਕੀਤੇ।
1: 10 ਗੁਰਗਾਥਾ ਸਭ ਪ੍ਰਥਮੀ,
0: ਪਹਿਲਾਂ ਤਾਂ ਇੱਕ ਹਿੱਸਾ ਉਹਦਾ ਬਣਾਇਆ ਵੀ 10 ਗੁਰੂਆਂ ਦੀ ਜਿਹੜੀ ਕਥਾ ਸੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਜਿਹੜਾ ਇਤਿਹਾਸ ਸੀ ਗੁਰੂ ਸਾਹਿਬਾਂ ਦਾ, ਇੱਕ ਹਿੱਸਾ ਅਤੇ ਉਹਦਾ ਉਹ ਬਣਾਇਆ, ਇੱਕ ਪਾਠ ਤਾਂ ਉਹ ਬਣਾਇਆ।
1: ਪੰਥ ਗਾਤ ਸਭ ਦਿੱਤੀਆਂ ਅਤੇ
0: ਦੂਜੇ ਹਿੱਸੇ ਵਿੱਚ 5 ਵਿੱਚੋਂ ਪੰਥ ਦੀ ਗਾਥ ਕਥਾ ਜਿਹੜੀ, ਜਿਵੇਂ ਪੰਥ ਸਾਜਿਆ ਅਤੇ ਪੰਥ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਮੱਲਾਂ ਮਾਰੀਆਂ, ਰਾਜ ਕੀਤਾ, ਜ਼ੁਲਮ ਦਾ ਨਾਸ਼ ਕੀਤਾ, ਸੋ ਜਿਵੇਂ ਪੰਥ ਨੇ ਫਿਰ ਬਹੁਤ ਜ਼ਿਆਦਾ ਧਰਮ ਯੁੱਧ ਕੀਤੇ, ਸ਼ਹੀਦੀਆਂ ਪ੍ਰਾਪਤ ਕੀਤੀਆਂ। ਦੂਜਾ ਹਿੱਸਾ ਜਿਹੜਾ ਉਹ ਸ਼ਮਸ਼ੇਰ ਖਾਲਸਾ ਨਾਂ ਦੇ ਕੇ ਬਣਾਉਣਾ ਕੀਤਾ
1: ਹੈ।
0: ਤੀਜੇ ਹਿੱਸੇ ਵਿੱਚ 12 ਮਿਸਲਾਂ ਦਾ ਇਤਿਹਾਸ ਮੈਂ ਲਿਖਿਆ, ਫਿਰ ਜਿਵੇਂ ਜਿਵੇਂ ਪੰਥ, ਸੋ ਮਹਾਰਾਜ ਦੀ ਬਖਸ਼ਿਸ਼ ਹੋਈ, ਜ਼ਾਲਮ ਜਿਹੜਾ ਸੀ ਤੁਰਕ ਜਿਹੜੇ ਦੱਬ ਗਏ, ਮੂੰਹ ਮੁੜ ਗਏ ਦੁਰਾਨੀਆਂ ਦੇ, ਸੋ ਨਾਦਰ ਸ਼ਾਹੀਆਂ ਦੇ, ਅਤੇ ਫਿਰ ਮਿਸਲਾਂ ਕਾਇਮ ਹੋਈਆਂ 12 ਮਿਸਲਾਂ, ਆਪੋ ਆਪਣੇ ਇਲਾਕੇ ਮੱਲ ਕੇ ਅਤੇ ਰਾਜ ਕੀਤਾ ਜਿਵੇਂ ਮਿਸਲਾਂ ਨੇ, ਉਹ ਰਾਜ ਖਾਲਸਾ। ਤੀਜੇ ਹਿੱਸੇ ਵਿੱਚ ਮਿਸਲਾਂ ਦਾ ਵੇਰਵਾ ਸਾਰਾ ਜੋ ਦਿੱਤਾ ਹੈ।
1: ਜਮੁਨਾ ਤਾਲਾ ਅਟਕ ਪ੍ਰਯੰਤ,
0: ਯਮੁਨਾ ਤੋਂ ਲੈ ਕੇ ਦਿੱਲੀ ਦੇ ਕੋਲ ਤੋਂ, ਦਿੱਲੀ ਤੋਂ ਲੈ ਕੇ ਯਮੁਨਾ ਵਗਦੀ ਹੈ, ਸੋ ਯਮੁਨਾ ਤੋਂ ਲੈ ਕੇ ਅਟਕ ਤੱਕ, ਅਟਕ ਦਰਿਆ ਤੱਕ, ਸੋ ਜਿਵੇਂ ਖਾਲਸਾ ਜੀ ਨੇ
1: ਜੇ ਸਿੱਖ ਭਏ ਸਰਦਾਰ ਬੇਅੰਤ,
0: ਜਿਹੜੇ ਸਿੱਖ ਫਿਰ 12 ਮਿਸਲਾਂ ਤੋਂ ਵੱਧ ਵੱਧ ਕੇ ਜਿੰਨਾ ਗਾਂਹ ਮੱਲਾਂ ਮਾਰੀਆਂ ਜਿਹੜੇ ਸਰਦਾਰ ਸਿੱਖ ਹੋਏ ਨੇ, ਘਰਾਣੇ ਹੋਏ ਨੇ, ਛੋਟੇ ਛੋਟੇ ਘਰਾਣਿਆਂ 'ਚ ਉੱਠ ਕੇ ਜਿਨ੍ਹਾਂ ਨੇ ਰਾਜ ਕਾਇਮ ਕੀਤੇ ਫਿਰ ਉਹ ਸਰਦਾਰ ਖਾਲਸਾ। ਸੋ ਇਸ ਤਰੀਕੇ ਨਾਲ ਜਿਨ੍ਹਾਂ ਫਿਰ ਸਾਰਿਆਂ ਨੂੰ ਸ਼ੇਰੇ ਪੰਜਾਬ ਨੇ ਇੱਕ ਕੀਤਾ ਸੀਗਾ। 12 ਮਿਸਲਾਂ ਤੋਂ ਬਾਅਦ ਘਰਾਣੇ ਜਿਹੜੇ ਹੋਰ ਵੀ ਬਹੁਤ ਪੈਦਾ ਹੋ ਗਏ ਸੀ, ਇੱਕ ਦੂਜੇ ਨੂੰ ਵੇਖ ਕੇ ਉਤਸ਼ਾਹ ਪੈਦਾ ਹੋ ਜਾਂਦਾ ਨਾ ਵੀ ਇਹ ਕਰ ਸਕਦੇ ਤਾਂ ਆਪਾਂ ਕਿਉਂ ਨਹੀਂ, ਸੋ ਇਸ ਕਰਕੇ ਆਪਾਂ ਵੀ ਰਾਜ ਕਰ ਸਕਦੇ ਹਾਂ। ਜੇ ਸਿੱਖ ਭਏ ਸਰਦਾਰ ਬੇਅੰਤ ਹੈ, ਜਿਹੜੇ ਬੇਅੰਤ ਸਰਦਾਰ ਸਿੱਖ ਹੋਏ ਨੇ ਉਹ ਸਰਦਾਰ ਖਾਲਸਾ।
1: ਉਹਨਾਂ
0: ਸਾਰਿਆਂ ਦੀ ਘਰਾਣਿਆਂ ਦੀ ਚੌਥੇ ਹਿੱਸੇ ਵਿੱਚ, ਚੌਥੇ ਪਾਠ ਵਿੱਚ ਕਥਾ ਹੈ ਸਾਧ ਸੰਗਤ ਜੀ।
1: ਖਾਨਦਾਨ 300 ਬਰਨਾ ਹੈ,
0: ਉਹਦੇ ਵਿੱਚ 300 ਦੇ ਕਰੀਬ ਖਾਨਦਾਨ ਜਿਹੜਾ ਘਰਾਣਾ ਹੈ ਉਹ ਵਰਣ ਕੀਤਾ ਸਰਦਾਰਾਂ ਦਾ, ਕਿੱਥੋਂ ਕਿੱਥੋਂ ਆ ਕੇ ਕਿਹੜੇ ਕਿਹੜੇ ਗੋਤਾਂ ਨੇ ਕਿਵੇਂ ਰਾਜ ਕਾਇਮ ਕੀਤਾ ਸੀ, ਆਪੋ ਆਪਣੇ ਇਲਾਕੇ ਮੱਲੇ ਸੀ, ਹੁਣ ਇਸ ਤਰੀਕੇ ਨਾਲ ਇਹ ਫਿਰ ਅੰਗਰੇਜ਼ੀ ਸ਼ਾਸਨ ਮੁਤਾਬਕ ਡੈਮੋਕ੍ਰੇਟੀ ਮੁਤਾਬਕ ਹੁਣ ਗਾਂ ਦੀ ਗਾਂ ਉਦੋਂ ਇੱਦਾਂ ਹੀ ਹੁੰਦੇ ਸੀ ਰਾਜੇ। ਸੋ ਸਿੱਖਾਂ ਦੇ ਵੀ 300 ਘਰਾਣੇ ਵੱਖ 12 ਮਿਸਲਾਂ ਤੋਂ ਵੱਖਰੇ ਸੀ ਜਿਹੜੇ ਰਾਜ ਕਰਦੇ ਸੀ। ਹੁਣ ਗਾਂ ਦੀ ਗਾਂ ਉਵੇਂ ਸਾਧ ਸੰਗ ਹੈ ਜੀ, ਐਮ ਪੀ ਹੋ ਗਏ, ਐਮ ਐਲ ਏ ਹੋ ਗਏ, 117 ਐਮ ਐਲ ਏ ਹੁਣ ਵੀ ਪੰਜਾਬ ਦੇ ਨੇ। ਸੋ ਉਸੇ ਤਰਜ਼ 'ਤੇ ਪ੍ਰਾਣੀ 'ਤੇ ਵੀ ਵੋਟਾਂ ਪਾਓ, ਜਿਹੜਾ ਜਿੱਤ ਜੂ ਉਹ ਰਾਜਾ ਸਮਝ ਲਓ, ਜਿਹੜਾ ਹਾਰ ਜੂ ਉਹ ਬਹਿ ਜੂ ਘਰੇ ਚੁੱਪ ਕਰਕੇ 5 ਸਾਲਾਂ ਵਾਸਤੇ। ਸੋ ਖਾਨਦਾਨ 300 ਵਰਨਾ 300 ਦੇ ਕਰੀਬ ਜਿਹੜੇ ਖਾਨਦਾਨ, ਜਿਵੇਂ ਸ਼ਾਮ ਸਿੰਘ ਜੀ 88 ਸਨ, ਇਹ ਸਾਰੇ ਖਾਨਦਾਨ 300 ਦੇ ਕਰੀਬ ਕਹਿੰਦੇ ਉਹਦੇ ਵਿੱਚ ਮੈਂ ਵਰਣਨ ਕੀਤਾ ਹੈ ਤਵਾਰ ਹੀ ਗੁਰੂ ਖਾਲਸਾ ਵਿੱਚ। ਅਤੇ ਆਮ ਭਾਸ਼ਾ ਵਿੱਚ ਵਾਰਤਕ ਵਿੱਚ ਸਿੱਧਾ ਜਿਵੇਂ ਪੁਸਤਕ ਲਿਖੀ ਹੁੰਦੀ ਹੈ,
1: 22 ਮੰਜੀ 52 ਪੀੜੇ,
0: 22 ਮੰਜੀਆਂ, ਫਿਰ ਉਸ ਤੋਂ ਇੱਕ ਹਿੱਸਾ ਇਹ ਬਣਾਇਆ 22 ਮੰਜੀਆਂ ਗੁਰੂ ਅਮਰਦਾਸ ਜੀ ਨੇ ਜਿਹਨਾਂ ਗੁਰਸਿੱਖਾਂ ਨਿਵਾਜਿਆ, 52 ਪੀੜੇ ਬੀਬੀਆਂ 'ਤੇ ਬਖਸ਼ਿਸ਼ਾਂ ਕੀਤੀਆਂ ਪ੍ਰਚਾਰ ਕਰਨ ਵਾਸਤੇ। ਇਹ ਜੋ ਜੋ ਦਾਤਾਂ ਸਨ,
1: ਵੱਡੇ
0: ਮਸੰਦ ਜਿਹੜੇ ਥਾਪੇ ਸੀ ਗੁਰਾਂ ਵੇਲੇ, ਜਿਹਨਾਂ ਪ੍ਰਚਾਰ ਦਾ ਕੰਮ ਸਾਂਭਿਆ ਸੀ, 22 ਮੇਵੀੜੇ, 22 ਅਰਦਾਸੀ ਸੀ ਵੱਡੇ, 22 ਜਿਹੜੇ ਸੋ ਹਿੰਦੁਸਤਾਨ ਦੇ ਸੂਬੇ ਸਨ, ਅਤੇ 22 ਮਹਾਰਾਜ ਜੀ ਨੇ ਵੱਡੇ ਪ੍ਰਚਾਰਕ ਮੇਵੜੇ ਅਰਦਾਸੀ ਵੀ ਥਾਪੇ ਸਨ।
1: ਗੁਰਦੁਆਰੇ ਗੁਰੂਆਂ ਕੇ ਜੇਤੇ,
0: ਜਿਹਨੇ ਗੁਰੂ ਘਰ ਦੇ ਖਾਸ ਸਥਾਨ, ਗੁਰੂ ਕੇ ਚਰਨ ਛੋਹ ਪ੍ਰਾਪਤ, ਗੁਰੂ ਕੇ ਗੁਰਦੁਆਰੇ ਹਨ।
1: ਔਰ ਸ਼ਹੀਦ ਗੰਜ ਦੇਹਰੇ ਕੇ ਤੇ,
0: ਜਿੱਥੇ ਬਸਣੀ ਔਰ ਸ਼ਹੀਦ ਗੰਜ, ਤੇ ਜਿਹਨੇ ਦੇਹਰੇ ਸਤਿਗੁਰਾਂ ਦੇ ਜਿੱਥੇ ਜਿੱਥੇ ਜੋਤੀ ਜੋਤ ਸਮਾਏ ਉੱਥੇ ਦੇਹਰੇ ਬਣੇ ਹੋਏ, ਤੇ ਸ਼ਹੀਦ ਗੰਜ ਗੁਰਸਿੱਖਾਂ ਦੇ, ਮਹਾਨ ਗੁਰਸਿੱਖਾਂ ਦੇ, ਜਿਹਨਾਂ ਸ਼ਾਂਤਮਈ ਢੰਗ ਨਾਲ ਜਾਂ ਲੜ ਕੇ ਸ਼ਹੀਦੀਆਂ ਪਾਈਆਂ, ਕੁਰਬਾਨੀਆਂ ਦਿੱਤੀਆਂ, ਉਹ ਲਾਹੌਰ ਵਿੱਚ ਹੋਣ ਜਾਂ ਕਿਤੇ ਸਿਆਲਕੋਟ ਹੋਣ, ਬਾਬੇ ਕੀ ਬੇਰ ਜਾਂ ਹੋਰ ਥਾਵਾਂ 'ਤੇ, ਅੰਮ੍ਰਿਤਸਰ ਵਿੱਚ, ਉਹ ਸ਼ਹੀਦਗੰਜ ਜਿੰਨੇ ਜਿਵੇਂ ਥਾਪੇ ਨੇ ਉਹ ਸਾਰਾ ਇਤਿਹਾਸ ਇਹ ਸਾਨੂੰ ਪੜ੍ਹਨਾ ਚਾਹੀਦਾ। ਤਵਾਰ ਹੀ ਗੁਰੂ ਖਾਲਸਾ ਇਹ ਪੁਸਤਕ ਲੈ ਕੇ ਸਾਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ, ਬੱਚਿਆਂ ਨੂੰ ਪੜ੍ਹਾਉਣੀ ਚਾਹੀਦੀ, ਬਹੁਤ ਅਮੋਲਕ ਖਜ਼ਾਨਾ ਵਾ। ਯਾਨੀ ਗਿਆਨ ਸਿੰਘ ਜੀ ਇੱਥੇ ਸਿਰਫ ਵੇਰਵਾਈ ਦੇ ਰਹੇ ਨੇ ਉਹਨਾਂ ਦਾ, ਵੀ ਇਉਂ ਮੈਂ ਹਿੱਸੇ ਬਣਾਏ ਨੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇੱਥੇ ਸਮੇਂ ਦੀ ਸਮਾਪਤੀ ਹੈ, ਆਪ ਜੀ ਸੋ ਇਹ ਸਾਰਾ ਵੇਰਵਾ ਦੇ ਰਹੇ ਨੇ ਜੋ ਪੰਥ ਨੂੰ ਦੇਣ ਦਿੱਤੀ ਹੈ ਵੱਡੀ, ਕੇਵਲ ਇਹ ਗ੍ਰੰਥ ਹੀ ਨਹੀਂ, ਇਸ ਤੋਂ ਪਹਿਲਾਂ ਜਿਹੜੇ ਗ੍ਰੰਥ ਲਿਖੇ ਨੇ ਉਹਨਾਂ ਬਾਰੇ ਵੇਰਵਾ ਦੇ ਰਹੇ ਨੇ, ਪ੍ਰਸੰਗਤ ਵਿਚਕਾਰ ਆਏ, ਬਾਕੀ ਕੱਲ੍ਹ ਨੂੰ ਵਿਚਾਰ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ, ਅੱਗੇ ਤੋਂ ਸਮਰੱਥ ਬਖਸ਼

ਇੱਕ ਤਾਂ ਸੰਸਾਰ ਸਮੁੰਦਰ ਦੇ ਵਿੱਚ ਬਹੁਤ ਉੱਚੀਆਂ ਉੱਚੀਆਂ ਲਹਿਰਾਂ ਉੱਠ ਰਹੀਆਂ ਨੇ, ਝੱਖੜ ਝੱਲ ਰਹੇ ਨੇ, ਹਨੇਰੀ ਵਗ ਰਹੀ ਹੈ। ਦੂਸਰਾ, ਜਿਸ ਬੇੜੀ ਤੇ ਅਸਵਾਰ ਹਾਂ ਉਹਦੇ ਵਿੱਚ ਭਾਰ ਉਹਦੀ ਜ਼ਰੂਰਤ ਤੋਂ ਉਹਦੀ ਕਪੈਸਿਟੀ ਤੋਂ ਜ਼ਿਆਦਾ ਲੱਭਿਆ ਹੋਇਆ। ਇਹ ਸਰੀਰ ਰੂਪੀ ਬੇੜਾ ਹੈ ਤੇ ਸੰਸਾਰ ਸਮੁੰਦਰ ਦੇ ਵਿੱਚ ਇਹ ਗਰਕ ਹੋ ਰਿਹਾ, ਡੁੱਬ ਰਿਹਾ, ਡੱਕੇ ਡੋਲੇ ਖਾ ਰਿਹਾ। ਕਿਨਾਰੇ ਤੇ ਲੱਗਣਾ

ਪਾਤਸ਼ਾਹ ਜੀ ਕਹਿੰਦੇ ਨੇ ਝੜ ਝੱਖੜ ਪਹਾੜ ਲਹਿਰੀ ਵਹਿਣ ਲੱਖੇ ਸ੍ਰੀ ਸਤਿਗੁਰ ਸਿਉਂ ਆ ਲਾਹੇ। ਪਾਤਸ਼ਾਹ ਕਹਿੰਦੇ ਜੇ ਲੰਘੜਾ ਨਾ ਇੱਕ ਕੰਮ ਕਰ, ਜਿਹੜਾ ਕੰਮ ਕਦੇ ਮੱਖਣ ਸ਼ਾਹ ਲਬਾਣੇ ਨੇ ਕੀਤਾ ਸੀ। ਸਤਿਗੁਰ ਸਿਉਂ ਆ ਲਾਏ ਬੇੜੇ ਡੁੱਬਣ ਨਾ ਏ ਭਾਉ, ਜਿਹੜੇ ਸਤਿਗੁਰੂ ਨੂੰ ਆਵਾਜ਼ ਮਾਰਦੇ ਨੇ ਤੇ ਕਹਿੰਦੇ ਨੇ ਹਮ ਡੋਲਤ ਬੇੜੀ ਪਾਪ ਭਰੀ ਹੈ ਮੇਰੇ ਵਾਹਿਗੁਰੂ, ਮੇਰੀ ਪਾਪਾਂ ਦੀ ਭਰੀ ਹੋਈ ਇਹ ਬੇੜੀ ਕਿਨਾਰੇ ਲੱਗਣੀ ਬਹੁਤ ਔਖੀ ਹੈ, ਬਹੁਤ ਮੁਸ਼ਕਲ ਹੈ, ਕਿਉਂਕਿ ਪੱਥਰ ਪਾਪ ਬਹੁਤ ਲੱਦਿਆ ਕਿਉਂ ਤਰੀਆ ਤਾਰੀ, ਪਾਪਾਂ ਦੇ ਪੱਥਰ ਇਸ ਵਿੱਚ ਹੋਰ ਭਰੀ ਗਏ ਹੋਰ ਭਰੀ ਗਏ, ਕਦੇ ਨਿਕਾਲੇ ਹੈ ਹੀ ਨਹੀਂ, ਭਾਰ ਲੱਦੀ ਗਏ ਭਾਰ ਲੱਦੀ ਗਏ ਤੇ ਤਰਨਾ ਕਿਵੇਂ ਸੌਖਾ ਹੋ ਜਾਵੇਗਾ। ਭਗਤ ਨਾਮਦੇਵ ਜੀ ਕਹਿੰਦੇ ਨੇ ਕੈਸੇ ਮਨ ਤਰੇਗਾ ਰੇ ਸੰਸਾਰ ਸਾਗਰ ਵਿਖੇ ਕੋ ਬਣਾ, ਝੂਠੀ ਮਾਇਆ ਦੇਖ ਕੇ ਭੁੱਲਾ ਰੇ ਮਨ, ਇਹ ਮਨ ਭੁੱਲਿਆ ਹੋਇਆ ਪਾਪਾਂ ਦੇ ਪੱਥਰ ਲੱਦੀ ਜਾਂਦਾ, ਫਿਰ ਸੋਚਦਾ ਕਿ ਪਾਰ ਉਤਰ ਜਾਵਾਂ, ਗੁਰੂ ਦਾ ਆਸਰੇ ਤੋਂ ਬਗੈਰ ਇਸ ਨੂੰ ਪਾਰ ਕਰਨਾ ਬਹੁਤ ਔਖਾ। ਜਿਹੜੇ ਉਲਾਦ ਉਮਾਰ ਕਰਦੇ ਨੇ, ਜਿਹੜੇ ਗੁਰੂ ਨੂੰ ਆਵਾਜ਼ ਦਿੰਦੇ ਨੇ ਕਿ ਬੋਕੋ ਬਾਂ ਦੇ ਬੀਠਲਾ ਮੇਰੇ ਵਾਹਿਗੁਰੂ ਮੇਰੇ ਸਤਿਗੁਰੂ ਮੇਰੀ ਤੇ ਕਿਰਪਾ ਕਰ, ਮੈਂ ਡੁੱਬਦਾ ਜਾ ਰਿਹਾ ਗਰਕ ਹੁੰਦਾ ਜਾ ਰਿਹਾ, ਮੇਰੀ ਬੇੜੀ ਅੱਜ ਵੀ ਗਈ ਤੇ ਅੱਜ ਵੀ ਗਈ, ਕਿਰਪਾ ਕਰਕੇ ਮੈਨੂੰ

ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ। ਅਸਹ ਤੇ ਅਕਹ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ, ਚੇਤਾਮਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ, ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਬਖਸ਼ੋ, ਮਤ ਪਾਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਆਦਿ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ, ਜੋ ਸੰਧਿਆ ਦੇ ਵਕਤ ਹਜ਼ੂਰ ਸੁੰਦਰ ਦੀਵਾਨ ਸਜੇ ਹਨ, ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਸੋਦਰ ਰਾਸ ਸਾਹਿਬ ਜੀ ਦੇ ਨਿਤਨੇਮ ਸ਼ਬਦ ਕੀਰਤਨ ਗਾਇਨ ਹੋਇਆ, ਸਿੱਖ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਹੋਈ, ਆਪ ਦੇ ਸੇਵਕਾਂ ਪਾਸੋਂ ਨਿਤਨੇਮ ਕੀਰਤਨ ਕਥਾ ਕਰਦੇ ਹਾਂ, ਹੋਈਆਂ ਅੱਖਰ ਲੱਗ ਤੋਂ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਅੱਗੇ ਤੋਂ ਸਮੱਤ ਬਖਸ਼ਣੀ, ਅੰਗ ਸੰਗ ਸਹਾਈ ਹੋਣਾ, ਸਰਬੱਤ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ, ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣ, ਸੰਗਤ ਦੀਆਂ ਰਸਤਾਂ ਵਸਤਾਂ ਪ੍ਰੇਮ ਭਟਾਵਾਂ ਪ੍ਰਵਾਨ ਕਰਨੀਆਂ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀਓ। ਆਪ ਜੀ ਕੇ ਹਜ਼ੂਰ ਚਰਨ ਕਮਲਾਂ ਚ ਅਰਦਾਸ ਬੇਨਤੀ, ਜੋਦੜੀ ਮਾਤਾ ਜੋਗਿੰਦਰ ਕੌਰ ਜੀ ਦੀ ਸਾਲਾਨਾ ਯਾਦ ਵਿੱਚ ਉਹਨਾਂ ਦੀਆਂ ਸਪੁੱਤਰੀਆਂ ਵੱਲੋਂ ਆਪ ਜੀ ਦੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਹਨ ਅਤੇ ਅੱਜ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਹਨ। ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ, ਸੇਵਕ ਪਰਿਵਾਰਾਂ ਦੀਆਂ ਕੀਤੀਆਂ ਸੇਵਾਵਾਂ ਆਪ ਜੀ ਨੇ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ, ਵਿਛੜੀ ਹੋਈ ਆਤਮਾ ਮਾਤਾ ਜੋਗਿੰਦਰ ਕੌਰ ਜੀ ਸਦੀਵ ਕਾਲ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਮਦਾਨ, ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ, ਕੀਤੀਆਂ ਸੇਵਾਵਾਂ ਥਾਏ ਪਾਉਣੀਆਂ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀਓ, ਨੇਕ ਕਮਾਈਆਂ ਵਿੱਚ ਵਾਧੇ ਪਾਉਣੇ, ਆਪ ਜੀ ਨੂੰ ਸੁੰਦਰ ਪੁੱਛਾ ਕੇ ਭੇਟ ਕੀਤੇ ਗਏ ਹਨ, ਆਪ ਜੀ ਅੰਗੀਕਾਰ ਕਰੋ, ਲੋਕ ਪਰਲੋਕ ਵਿੱਚ ਪੜਦੇ ਖਜਨੇ, ਅੰਗ ਸੰਗ ਸਹਾਈ ਹੋਣਾ, ਸੋ ਭਾਵਨਾਵਾਂ ਸੇਵਕਾਂ ਦੀਆਂ ਸੰਪੂਰਨ ਕਰਨੀਆਂ ਜੀਓ। ਹਜ਼ੂਰ ਖਜ਼ਾਨਿਆਂ ਭੰਡਾਰਿਆਂ ਚੋਂ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ, ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਕਰੀ, ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪ, ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਸੇਵਕ ਪਰਿਵਾਰ ਨੂੰ ਸੀਸ ਪ੍ਰਦਾਨ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੀ ਸਰਬੱਤ ਦਾ ਭਲਾ। ਦੋਹਰਾ ਗਿਆ ਭਈ ਅਕਾਲ ਕੀ,
ਸਭ ਸਿੱਖਾਂ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਾਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾ ਜਹਾ ਜੋ ਸ਼ਰਧਾ ਕਰ ਸੀਮਦੇ ਖੰਡਾ ਜਾ ਕੇ ਹੱਥ ਮੈਂ

ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ

ਵਾਹਿਗੁਰੂ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾ ਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲਾ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਬਿਨਾਸੀ ਤਾ ਕੀ ਸੇਵਨ ਬਿਰਥੀ ਜਾਸੀ ਆਨੰਦ ਕਰਹਾ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮ ਕਾਰ ਦੁਖ ਲੱਗੈ ਨ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬਨ ਬਣਾਈ ਰਾਮ ਨਾਮ ਹੋ ਖੁਦ ਦੀਆ ਏ ਕਾਲਿ ਬਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕਾ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤਾ ਨਾ ਹੋ ਨਾ ਤੂੰ ਨਹਿ ਛੁੱਟਾ ਹੈ ਨਿਕ ਨ ਜਾਈਏ ਹੋ ਦੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤ ਬਹੁ ਚਿਤ ਬਨੀ ਉਦਮ ਕਰੋ ਠਨੀਤਾ

ਬੜੀ ਦੀਪਤੀ ਮਹਲਾ ਪਹਿਲਾ ਏਕਾ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾਖੀ ਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੋ ਸੋਹਿਲਾ ਸਿਵਰੇ ਹੋ ਸਿਰਜਣਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲਾ ਦੇਹੋ ਸੱਜਣ ਸੀਸੜੀ ਆ ਜਿਉ ਹੋਵੈ ਸਾਹਿਬ ਸਿਉ ਮੇਲ ਕਰ ਕਰੇ ਹੋ ਕਉ ਵਿਚਾਰ ਸੱਦੜੇ ਨਿਤ ਪਵਾਨਾ ਸੱਦਣਹਾਰਾ ਸਿਮਰੀ ਆ ਨਾਨਕ ਸੇ ਦੇਹ ਆਵਾਨ ਰਾਗ ਆਸਾ ਮਹਲਾ ਪਹਿਲਾ।

ਸੋ ਘਰ ਰਾਖ ਵਡਾਈ ਤੋਇ ਰਹਾਉ। ਵਿਸੋਏ ਚਸਿਆ ਘੜੀਆਂ ਪਹਿਰਾ, ਸਿੱਤੀ ਵਾਰੀ ਮਾਹ ਹੋਆ, ਸੂਰਜ ਕੁਰਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇ। ਸਰਾਖਣਾ ਸ੍ਰੀ ਮਹੱਲਾ ਪਹਿਲਾ, ਗਗਨ ਮੈ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਰਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲ ਅੰਤ ਜੋਤੀ, ਕੈਸੀ ਆਰਤੀ ਹੋਏ। ਭਵ ਖੰਡਨਾ ਤੇਰੀ ਆਰਤੀ ਅਨਹਤਾ, ਸ਼ਬਦ ਵਾਜੰਤ ਪੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹਹ ਤੋਹੇ ਕਉ, ਸਹਿਸ ਮੂਰਤ ਨਨਾਇਕ ਤੋਹੀ, ਸਹਿਸ ਪਦ ਬਿਮਲ ਨਾਨੇਕ ਪਦ, ਗੰਧ ਬਿਨ ਸਹਿਸ ਤਵ ਗੰਧੇ ਵਿਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਆਂਦਿਨ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ, ਹੋਏ ਜਾਤੇ ਤੇਰਾ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰੇ ਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕੱਢਣ ਡਾਉਤ ਪੁੰਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੇ, ਜੋ ਜੋ ਚਲ ਹੈ ਚੁੱਭੈ ਦੁੱਖ ਪਾਵ ਹੈ, ਜਮਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਤੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਦਾ ਟੇਕ ਹੈ, ਹਰਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰਲਾਹਾ, ਗੈ ਬਸਨ ਸੁਹੇਲਾ। ਔਦ ਘਟਾ ਦਿਨ ਸਰੈਣਾਰੇ, ਮਨ ਗੁਰਮਿਰ ਕਾਜ ਸੁਵਾਰੇ ਰਹਾਉ। ਇਹੋ ਸੰਸਾਰ ਬੇਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪੀਆ ਵੈ ਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕਉ ਆਏ ਸੋਈ ਬਿਹਾਜ ਹੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ, ਬਹੁ

energy, lo que yo...

ਠੀਕ ਹੈ ਨੌ ਵਜੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪ੍ਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਭਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸਾ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੁਦਾ ਤੇ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ।

ਹੋ ਹੋ ਕੇ ਬੋਲਣ ਬੋਲੀ ਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਹ ਦੁਆਰ ਨਾਨਕ ਇਹ ਵੈ ਜਾਣੀ ਐ ਸਬਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀ ਐ ਗੁਣੀ ਨਿਧਾਨ ਗਾਵੀ ਐ ਸੁਣੀ ਐ ਮਨ ਰੱਖੀ ਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਅੱਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰ ਠੁਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਵਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ

ਨਾਨਕ ਭਗਤ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵ ਹੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤ ਸਾਹ, ਸੁਣਿਆ ਅੰਧੇ ਪਾਵ ਹਰਾਹ, ਸੁਣਿਆ ਹਥੋ ਸਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਾਤਸ਼ਾਹ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਵਹਿ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹ ਹੈ ਦਰ ਰਾਜਾਨ, ਪੰਚਾ ਕਾ ਗੁਰੇਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਣਾ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਤਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਮਣ ਜੋਰ, ਜੀ ਜਾ ਤਰੰਗਾ ਕਿਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸੁਆਲੇ ਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰੀਆ, ਉਹ ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਹੈ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੁਖ ਪੱਖ ਸਾਰ, ਅਸੰਖ ਮੋਹਨ ਲਿਵਲਾਇ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਪੱਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨੇ ਹੇ ਲਿਖੇ ਤਿਸ ਸਿਰ ਨਾਹੇ, ਜੇ ਫੁਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੁਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੋ।

ਸੁਣਿਆ ਮੰਨਿਆ ਮਨ ਕੀਤਾ ਪਾਹੋ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬ੍ਰਹਮਾਓ ਸਤ ਸੁਹਾਨ ਸਦਾ ਮਨ ਚਾਓ ਕਮਣ ਸੋ ਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸੇ ਰੁਤੀ ਮਾਹੋ ਕਮਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨ ਪਾਇਓ ਕਾਦੀ ਆ ਜੇ ਲਿਖਨ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣਾ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ

ਸਾਉੜ ਕੋੜ ਕਪਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿ ਸੌ ਅਠਾਰਾਂ ਕਹਿਣ ਕਤੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਐ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀ ਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੇ ਤੀ ਸੁਰਤ ਨਾ ਪਾਈ ਆ ਨਦੀਆ ਤੈ ਵਾਹ ਪਵਹਿ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸਿਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ।

ਸੰਤਨ ਜਾਪੈ ਪਾਰਾਵਾਰ। ਅੰਤ ਕਾਰਨ ਕੇਤੇ ਬਿਲ ਲਾਹੇ ਤਾ ਕੇ ਅੰਤ ਨ ਪਾਏ ਜਾਹੇ, ਹੋ ਅੰਤ ਨ ਜਾਣੈ ਕੋਏ, ਬਹੁਤਾ ਕਹੀ ਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾ, ਉੱਚੇ ਉੱਪਰ ਉੱਚਾ ਨਾ ਹੋਏ, ਵੱਡ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ। ਜੇ ਵੱਡਾ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗਹ ਜੋਧ ਪਾਰ, ਕੇਤੇ ਅਗਣਤ ਨਹੀਂ ਵਿਚਾਰ, ਕੇਤੇ ਖਪਤ ਟਹਿ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤੇ ਅਦੂਖ ਭੁਖ ਸਦ ਮਾਰੇ। ਹੇ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ, ਹੋ ਰਾਖ ਨਾ ਸਕੈ ਕੋਏ। ਜੇ ਕੋ ਖਾਏ ਕ ਆਖਣ ਪਾਏ, ਉਹ ਜਾਣੈ ਜੇਤੀਆ ਮੋਹੇ ਅਖਾਏ, ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇ ਕੇ। ਜਿਸ ਨਉ ਬਖਸੇ ਸਿਫਤ ਸਾਲਾਹ, ਨਾਨਕ ਪਾਤੇ ਸਾਹੀ ਪਾਤੇ ਸਾਹ। ਅਮੁੱਲ ਗੁਣ ਮੁੱਲ ਵਾਪਾਰ, ਮੁੱਲ ਵਾਪਾਰੀਏ ਮੁੱਲ ਭੰਡਾਰ, ਮੁੱਲਾ ਵਹੈ ਮੁੱਲ ਲੈ ਜਾਹੇ, ਮੁੱਲ ਪਾਏ ਮੁੱਲਾ ਸਮਾਹੇ।

ਰਾਖਹ ਸਿੱਧ ਆਖਹ ਕਿਤੇ ਕਿਤੇ ਬੁੱਧ ਆਖਹ ਦਾਨਵ ਆਖਹ ਦੇਵ ਆਖਹ ਸੁਰ ਨਰ ਮੁਨ ਜਨ ਸੇਵ ਕਿਤੇ ਆਖ ਹੈ ਆਖਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਹੇ ਕਿਤੇ ਕੀਤੇ ਹੋਰ ਕਰੇਹੇ ਤਾਖ ਨ ਸਕਹਿ ਕੇਈ ਕੇ ਜੇ ਵਡ ਪਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀ ਅਨ ਕਿਤੇ ਗਾਵਣ ਹਾਰੇ ਗਾਵ ਹੈ ਤੋਹਨ ਪੌਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸੁਵਾਰੇ ਗਾਵ ਹੈ ਇੰਦ ਇਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰਾ ਜੁਗ ਜੁਗ ਵੇਦਾ ਨਾਲੇ ਗਾਵ ਹੈ ਮੋਹਣੀ ਹੈ ਮਨ ਮੋਹਨ ਸੁਰਗਾ ਮੱਛ ਪਏ ਅਰਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵ ਹੈ ਜੋਧ ਮਹਾਬਲ ਸੂਰਾ ਗਾਵ ਹੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੋ ਗਾਵ ਹੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾ ਤੇ ਸਾਹੁ ਸਾਹਾਂ ਪਾ ਤੇ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤਾ ਖਿੰਥਾ ਕਾਲ ਕੁਆਰੀ ਕਾਇਆ ਜੁਗ

ਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਾ ਭੰਡਾਰਨ ਘਟ ਘਟ ਵਾਜਹ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿੱਧ ਅਵਰਾਸਾਦ ਸੰਜੋਗ ਵਿਜੋਗ ਦੁਏ ਕਾਰ ਚਲਾਵ ਹੈ ਲੇਖਿਆ ਵਹਿ ਭਾਗ ਆਦੇਸੋ ਤਿਸਾ ਆਦੇਸੋ ਆਦ ਨੀਲ ਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ

ਆਖਣ ਜੋਰ ਚੁੱਪਾ ਨਹ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣਾ ਮਰਨ ਨਹ ਜੋਰ ਜੋਰ ਨ ਰਾਜ ਮਾਲ ਮਨਸ ਹੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨੀਸਾਣ ਕਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖ ਹੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ਼ ਕੇਤੀ ਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਆ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਆ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਆ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦਾ ਕੇਤੀ ਆ ਖਾਣੀ ਕੇਤੀ ਆ ਬਾਣੀ ਕੇਤੇ ਪਾਤ ਨਰਿੰਦਾ ਕੇਤੀ ਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡਾ ਤਿਥਾ ਨਾਦ ਬਿਨੋਦ ਕੋਡਾ ਨੰਦਾ ਸਰਮ ਖੰਡ ਕੀ ਬਾਣੀ ਰੂਪ ਤਿਥਾ ਘਾਟ ਘੜੀ ਹੈ ਬਹੁਤ ਅਨੂਪ ਤਾ ਕੀ ਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿਥਾ ਘੜੀ ਹੈ ਸੁਰਤ ਮਤ ਮਨ ਬੁੱਧ ਤਿਥਾ ਘੜੀ ਹੈ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿਥਾ ਹੋਰ ਨਾ ਕੋਈ ਹੋਰ ਤਿਥਾ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿਥਾ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਓਹੇ ਮਰਹਾ ਨਾ ਠਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਅਨੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭਉ ਖਲਾਗਨ ਤਪਤਾਓ ਭਾਂਡਾ ਭਾਉ ਅੰਮ੍ਰਿਤ ਪਿਤਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ ਚੱਕਰ ਚਿਹਨ ਅਰ ਪਰਨ ਜਾਤ ਹਰ ਪਾਤ ਨਹਿਨ ਜੇ ਹਰੂ ਰੰਗ ਰੇਖ ਭੇਕ ਕੋ ਕਹਿ ਨਾ ਸਕੇ ਚਲ ਮੂਰਤ ਅਨੁਭਵ ਪ੍ਰਕਾਸ ਮਿਤੋਜ ਕਿਹਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਿਜੈ ਤ੍ਰਿਪਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਾਨ ਤ੍ਰਿਣ ਕਹਿ ਤੈ ਸਰਬਨਾਮ ਕਥਾ ਕਮਨ ਕਰਮਨਾਮ ਵਰਣਤ ਸੁਮਤ ਪੋ ਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਨਾਮੰ ਨਮਸਤੰ ਅਤਾਹਮੰ ਨਮਸਤੰ ਅਜੀਤੇ ਨਮਸਤੰ ਪੀਤੇ ਨਮਸਤੰ ਬਾਹੇ ਨਮਸਤੰ ਅਟਾਹੇ ਨਮਸਤੰ ਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ
नमस्तं अगंजे नमस्तं पंजे नमस्तं उदारे नमस्तं पारे नमस्तं सोएकै नमस्तं नेकै नमस्तं भूते नमस्तं अजूपे नमस्तं निरकर्मे नमस्तं निरपरमे नमस्तं निर्देशे नमस्तं निरपेशे नमस्तं निरनामे नमस्तं निरकामे नमस्तं निरताते नमस्तं निरकाते नमस्तं निरतूते नमस्तं भूते नमस्तं लोके नमस्तं अशोके नमस्तं निरतापे नमस्तं थापे नमस्तं त्रिमाने नमस्तं निदाने नमस्तं गाहे नमस्तं बाहे नमस्तं त्रिवर्गे नमस्तं असर्गे नमस्तं प्रपोगे नमस्तं सोजोगे नमस्तं रंगे नमस्तं पंगे नमस्तं अगमे नमस्तास्त्रमे नमस्तं जलाश्रे नमस्तं निराश्रे नमस्तं अजाते नमस्तं पाते नमस्तं मजबे नमस्तास्ताजबे अदेशं अदेशे नमस्तं पेशे नमस्तं निरतामे नमस्तं निर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तास्तु देवै नमस्तं भेवै नमस्तं जन्मे नमस्तं शोभानमे नमो सर्वगौणे नमो सर्वभौणे नमो सर्वरंगे नमो सर्वभंगे नमो कालकाले नमस्तास्तु दयाले नमस्तं वरणे नमस्तं मरणे नमस्तं जरारं नमस्तं कृतारं नमो सर्वतन्दे नमोस्ता बन्दे नमस्तं निरसाके नमस्तं निर्वाके नमस्तं रहीमे नमस्तं क्रीमे नमस्तं नन्ते नमस्तं महन्ते नमस्तास्तरागे नमस्तं सुहागे नमो सर्वसोखं नमो सर्वपोखं नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी छंद त्वत्प्रसाद रूप है नूप है जू है पू है लेख है पेख है नाम है काम है ते है पे है जीत है पीत है त्रिमान है निदान है त्रिवर्ग है सर्ग है अनिल है नाद है जे है जाद है जन्म है वर्ण है भूत है पर्ण है गंज है पंज है चूज है चंज है अमीक है रफीक है तंद है बंद है निर्भूज है सूज है अकाल है जाल है लाह है जाह है नंत है महंत है अलीक है निरश्रीक है निरलंब है संभ है गम है जम है पूत है छूत है अलोक है अशोक है क्रम है ब्रह्म है जीत है पीत है बाह है गाह है मान है निदान है नेक है फिरेक है पोजंग प्रयात छंद नमो सर्वमाने समस्ति निदाने नमो देव देवे पेखी अपेवे नमो काल काले नमो सर्वपाले नमो सर्वगौणे नमो सर्वपौणे अनंगी अनाथे निरसंगी परमाथे नमो पान पाने नमो मान माने नमो चंद्र

ਭੇਦੀ ਅਨਾਮੰ ਅਕਾਮੰ ਸਮਸਤੋ ਪ੍ਰਾਜੀ ਸਮਸਤਸਤਾਮ ਤਾਹਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈਂ ਥਲੇ ਹੈਂ ਪੀਤ ਹੈਂ ਭੇ ਹੈਂ ਪ੍ਰਭੂ ਹੈਂ ਜੂ ਹੈਂ ਦੇਸ ਹੈਂ ਭੇਸ ਹੈਂ ਪੋ ਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਪੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸ਼ੰ ਨਮੋ ਸਰਬ ਕ੍ਰਿਸ਼ੰ ਨਮੋ ਸਰਬ ਰੰਗੇ ਤ੍ਰਿਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਰਮੰ ਪ੍ਰਣਾਸੀ ਸਦਾ ਸਰਬਦਾ ਰਿਦ ਸਿੱਧੰ ਨਿਵਾਸੀ ਚਰਪਟ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਪ੍ਰਾਣੰ ਸਰਬੰ ਭੁਗਤਾ ਸਰਬੰ ਯੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤਵੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਬਮਾਨ ਪ੍ਰੇਮਾਨ ਦੇਵ ਭੇਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜਹੀ ਅਵਧੂਤ ਰੂਪ ਰਸਾਲ ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨ ਰੇਖ ਆਦਿ ਪੁਰਖ ਉਦਾਰ ਮੂਰਤ ਜੋਨ ਆਦਿ ਸੇਖ ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਵਿਸਾ ਹੋਇ ਫੈਲਿਓ ਅਨੁਰਾਗ ਨਾਮ ਕਾਮ ਬੇਹੀਨ ਪੇਖਤ ਧਾਮ ਹੂੰ ਨਹਿ ਜਾ ਹੇ ਸਰਬਮਾਨ ਸਰਬੱਤਰ ਮਾਨ ਸਦੈਵ ਮਾਨਤ ਤਾ ਹੇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲਾ ਖੇਲ ਖੇਲ ਅਨੰਤ ਕੋ ਫਿਰੇਕ ਦੇ ਭੇਵ ਨਾ ਜਨ ਹੀ ਜੇਹ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਸੋ ਜਨ ਹੀ ਕਿਹ ਜੇਬ ਤਾਤਮਾ ਤਨ ਜਾਤ ਜਾਕਰ ਜਨਮ ਮਰਨ ਬਿਹੀਨ ਚੱਕਰ ਬੱਕਰ ਫਿਰੈ ਚਿੱਤਰ ਚੱਕ ਮਨ ਈ ਪੁਰਤੀਨ ਲੋਕ ਚੌਦਹ ਕੇ ਬੇਖਾ ਜਗ ਜਾਪ ਹੀ ਜੇਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜੇਹ ਥਾ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸੁਨਿਯਮ ਭਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖ ਦੇਸ ਧਰਮ ਧਾਮ ਸੁ ਪਰਮ ਰਹਿਤ ਭੂਤ ਅਲਖ ਭੇਸ ਅੰਗ ਰਾਗ ਨਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀ ਆਪ ਰੂਪ ਅਮੀ ਕਨਵਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਨ ਜਨ ਹੀ ਜੇਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨਿਤ ਭਗਤ ਨੇਤਾ ਕੋਟ ਸਿਮ੍ਰਿਤ ਪ੍ਰਾਣ ਸ਼ਾਸਤ੍ਰ ਨਾਵ ਹੀ ਬਹੁ ਚਿਤ ਮਦ ਭਾਰ ਛੰਦ ਤਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗਨ ਭਉ ਪ੍ਰਕਾਸ ਨਿਸ਼ਦਿਨ ਅਨਾਸ ਆ ਜਾਨ ਬਾਹੁ ਸਾਹਾਨ ਸਾਹੁ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲਾਨ ਭੂਤ ਅੰਗਾਬਾ ਭੰਗਤ ਮਿਤ ਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤਾ ਖੰਡ ਆਲਿਸੈ ਕਰਮਾ ਦ੍ਰਿਸੈ ਧਰਮ ਸਰਬਾ ਪ੍ਰਣਾਡੈ ਅਨੰਡ ਬਾਢੈ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੁੰਦੇ ਉਦਾਰੇ ਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਪੋ ਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ
ना सत्रा ना मित्रा ना परमंग ना पित्रा ना कर्मंग ना काये जन्मंग अजाये ना चित्रा ना मित्रा परेह पवित्रा पृथ्वीसा दिशा दृशा कृशा भगवती छंद प्रसाद कथते के आ छज देसा के आ पिज पेसा के आ गंज करमा के आ पंज परमा के आ पिज लोका के आ दित सोका के वधूत बरना के विपूत करना के राजम प्रभा है के धर्मं तुजा है के आ शोक बरना के सर्वा भरना के जगतं कृति है के छत्रं छत्री है के ब्रह्मं स्वरूप है के अनुभव अनुपा है के आद देव है के आप पेव है के चित्रंग विहीन है के कै दीन है के रोजी रजा कर ही मरे हक पाक बेअब है के गैबुल गैब है के अफवल गुनाह है के सहान साह है के कारण कुनंद है के रोजी देहांद है के राज करहीम है के कर्मं करीम है के सर्वं करी है के सर्वं दली है के सर्वत्र मान्या के सर्वत्र दान्या के सर्वत्र गौना के सर्वत्र पौना के सर्वत्र देशा के सर्वत्र पेशा के सर्वत्र राजा के सर्वत्र साजा के सर्वत्र दीना के सर्वत्र लीना के सर्वत्र जाहो के सर्वत्र पाहो के सर्वत्र देशा के सर्वत्र पेशा के सर्वत्र काला के सर्वत्र पाला के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काजा के सर्वत्र राजा के सर्वत्र सोखा के सर्वत्र कोखा के सर्वत्र त्राणा के सर्वत्र प्राणा के सर्वत्र देशा के सर्वत्र पेशा के सर्वत्र मान्या सदैव प्रधान्या के सर्वत्र जाप्या

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਪ੍ਰਸਾਦ ਸਵਈਏ ਸ਼ਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾ ਦੇ ਕਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕੋ ਉਹਨਾਂ ਦੇਖੀ ਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਕਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨੰਗ ਇਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦੇਸਾਨ ਕੋ ਬਾਜ ਢੋਲ ਮ੍ਰਿਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨਕ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖੈ ਬੇਦ ਪੁਰਾਣ ਕਤੇਬ ਕੁਰਾਨ ਜੇਮੀਨ ਜਮਾਨ ਸੁਬਾਨ ਕੇ ਪੇਖੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੁਸਾਜ ਸੁਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹੱਲੇ ਨਾ ਹੱਲੈਂਗ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬੇਨਾ ਤਿਆਗ ਜਹਾਨ ਨਿਦਾਨ ਚੱਲੈਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਗਾ ਮਾਤਿਗ ਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭਾ ਅਵਲੋਕ ਤਪੈਂਗੇ ਮਾਨਵੇਂਦਰ ਗਜਿੰਦਰ ਨਰਾਦ ਪਜਾਉਣ ਤ੍ਰਿਲੋਕ ਕੋ ਰਾਜ ਕਰੈਂਗੇ ਕੋਟ ਸਨਾਨ ਗਜਾਦ ਕਦਾਨ ਅਨੇਕ ਸੁਅੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸੱਚੀ ਪਤ ਅੰਤ ਫਸੇ ਜੰਫਾਸ ਪਰੈਂ ਜੇ ਨਰ ਸ੍ਰੀ ਪਤ ਕੇ ਪ੍ਰਾਸ ਹੈ ਪਾਗ ਤੇ ਨਰ ਫੇਰ ਨ ਦੇਹ ਤਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਵਾਸ ਕੀਓ ਬਿਖਿਆਨ ਸੋ ਬੈਠ ਕੈ ਸਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਭਾਇਓ ਕੋ ਬੁਤਾਨ ਕੋ ਪੂਜਤ ਹੈ ਪਾਸ ਕੋ ਮੇਰੇ ਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਉਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬੁਤਾਨ ਕੋ ਪੂਜਤ ਹੈ ਪਾਸ ਕਉ ਮੇਰੇ ਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਉਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੇ ਉਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵ ਹੋ ਆਪ ਹਾਥ ਦੈ ਮੋਹੇ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸਭ ਬੈਰਨ ਕਵਾਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਅਵਰ ਨਾ ਧਿਆਹੂੰ ਜੋ ਬਰ

ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜੂ ਕਰੀਐ ਹੋ ਰੱਛਾ ਰਾਖ ਲੇ ਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਾਪੋ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬੇਸਨ ਪ੍ਰਕਾਸ਼ਾ ਸਗਲ ਕਾਲ ਕਾਕੀ ਆਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗ ਬਣਾਇਓ ਦੇਵ ਦੈਂਤ ਜਛਨ ਉਪਜਾਇਓ ਆਦੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸ਼ਿਵ ਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਵੱਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਤੇ ਕੁੰਚਰਾ ਸਥੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ

ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਹੀਆ ਰਾਗ ਰਤਨ ਪਰਿਵਾਰ ਪਰੀ ਆ ਸ਼ਬਦ ਗਾਵਣ ਆਈ ਆ ਸਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਾਰਨਾ।

ਨਾਮ ਸਿਮਰਤ ਸੁਆਮੀ ਸੋ ਕਿਉ ਮਨਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ। ਸਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸਬਦ ਵਾਜੇ। ਕਲਾ ਜਿਤ ਘਰ ਤਾਹਰੀ ਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ। ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨਹਦ ਵਾਜੇ, ਸਾਚੇ ਲਿਵੈ ਬਿਨ ਦੇਹ ਨਿਮਾਣੀ। ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀ ਆ। ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀ ਆ। ਏ ਸੁਨਉ ਹੁਰਥਾਉ ਨਾਹੀ, ਸ਼ਬਦ ਲਾਗ ਸੁਵਾਰੀ ਆ। ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ।

ਅਵਤਾ ਸੋ ਜਨ ਦੇਹ ਜਿਸ ਨੋ ਹੋਰ ਕਿਆ ਕਰੇ ਵਿਚਾਰਿਆ, ਇੱਕ ਪਰਮ ਭੂਲੇ ਫਿਰਹ ਦਹਿ ਦੇ ਸਿੱਖ ਨਾਮ ਲਾਗ ਸੁਆਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ

ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ। ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੋਲੀ ਪਾਈ ਆ। ਕੁਰਬਾਨ ਕੀਤਾ ਤੁਸੈ ਵਿਟੋ, ਜਿਨ ਮੋਹ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ, ਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤਲਾਈ ਹੈ। ਐਸਾ ਕੰਮ ਮੂਲੇ ਨਾ ਕੀਚਾ ਜੇ ਤੰਤ ਪਛੋਤਾਈ ਹੈ। ਸਤਿਗੁਰੂ ਕਾ ਉਪਦੇਸ ਸੁਣ ਤੂੰ।

ਜਾਣ ਹੈ ਜੀਅ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣਾ ਏ ਆਖ ਹੈ ਤਾ ਵੇਖ ਹੈ ਸਭ ਤੂੰ ਹੈ ਜਿਨ ਜਗਤ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੁ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਇਕ ਵੇਖ ਪਰ ਸੁਣ ਆਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੋ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ।

ਰਾਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖੰਨੇ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜੀ ਨੇ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੈ ਤਿਵ ਚਲ ਹੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚਲ ਹੈ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵਹੇ ਜਿਸ ਨੋ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜਿਵ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਪ੍ਰੋਹ ਲਿਖਿਆ ਆ ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤਾ ਸੁਣਦੇ ਪਵਿੱਤਾ ਸੇ ਪਵਿੱਤਾ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤਾ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਵੈਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲੱਗ ਹੋ ਹਰਸਿਓ ਰਹੋ ਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਏ ਵਜਾਏ ਜੀ ਅਹੋ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀ ਅਹੋ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋ ਵੇ ਸਾਰਿਆ ਵੇਦਾ ਮਹਿਨਾ ਮੋਤਮ ਸੋ ਸੁਣ ਹੈ ਨਾਹੀ ਫਿਰਹਿ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀ ਅਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀ ਅਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਵਰਨ ਜਾਣੈ ਕੋਏ ਕਹਿ ਨਾਨਕ ਸੁਣ ਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥਾ ਕੋਈ ਪੁੱਛੋ ਬਿਬੇਕੀਆ ਜਾਏ ਅਨੇਕ ਜੂਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ ਬਾਣੀ ਤਾਂ ਗਾਵ ਹੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵ ਹੋ ਅੰਮ੍ਰਿਤ ਸਦਾ ਰਹਿ ਹੋ ਹਰ ਰੰਗ ਜਪੇ ਹੋ ਸਾਰਿਗ ਪਾਣੀ ਕਹਿ ਨਾਨਕ ਸਦਾ ਗਾਵ ਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸ ਨੋ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤਾ ਪੋ ਪਾਏ ਕਹਿ ਕਰਤਾ ਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤਾ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੋ ਆਪ ਕਰੇ ਸੋ ਹੋਵੈ ਕਿਸ ਸਿਉ ਲਿਵਲਾਏ
ਕਹਿ ਨਾਨਕ ਆਪ ਕਰਤਾ ਪੇ ਹੁਕਮ ਬੁਝਾਇ ਸਿਮਰਿਤ ਸਾਸਤ੍ਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰਨ ਜਾਣੀ ਤੱਤੈ ਸਾਰਨ ਜਾਣੀ ਗੁਰੂ ਬਾਜ ਹੋ ਤੱਤੈ ਸਾਰਨ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੁੱਲ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੋ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੋ ਵਿਸਾਰੀ ਹੈ ਮਨਹੋ ਕਿਉ ਵਿਸਾਰੀ ਹੈ ਇਬਟ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੋ ਕਿਹੋ ਪੋਹੇ ਨਾ ਸਕੀ ਜਿਸਨੋ ਆਪਣੀ ਲਿਵਲਾਵਏ ਆਪਣੀ ਲਿਵਿਆ ਪਿਲਾਏ ਗੁਰਮੁਖ ਸਦਾ ਸਮਾਲੀ ਹੈ ਕਹਿ ਨਾਨਕ ਏ ਵਡਦਾਤਾ ਸੋ ਕਿਉ ਮਨਹੋ ਵਿਸਾਰੀ ਹੈ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਬਿਕੋ ਜੇ ਹੀ ਕਰਤਾ ਖੇਲ ਰਚਾਇਆ ਜਾਤ ਸਪਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰਾ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨਉ ਸਿਰ ਸੋਪੀ ਐ ਵਿੱਚ ਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹਾ ਹਰ ਵਸੈ ਮਨ ਆਏ ਹਰ ਆਪ ਮੁੱਲ ਕਹਿ ਭਗਤ ਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀ ਅਹੋ ਲਾਹ ਖਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤਾ ਜਿਚਰ ਹਰ ਰਸ ਪੱਲਾ ਨ ਪਾਏ ਹਰ ਰਸ ਪਾਏ ਪੱਲਾ ਪੀਐ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰਾ ਅਨਰਸ ਸਭ ਵਿਸਰੇ ਜਾ ਹਰ ਵਸ ਹੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਣ ਸਖੀਏ ਸੋਗ ਦੁਖ ਨ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋ ਧਰੀ ਹਰ ਬਿਨ ਵਰਨਾ ਦੇਖੋ ਹੋ ਕੋਈ ਹਰ ਬਿਨ ਵਰਨਾ ਦੇਖੋ ਹੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖ ਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਵਰਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸ੍ਰਵਣ ਹੋ ਮੇਰੇ ਹੋ ਸਾਚਾ ਸੁਣਨਾ ਨੋ ਪਠਾਏ ਸਾਚਾ ਸੁਣਨਾ ਨੋ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਣੀ ਸੱਚ ਲਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਿਤ੍ਰ ਹੋਵਹੋ
ਸਾਚਾ ਸੁਣਨਾ ਨੋ ਪਠਾਇ ਹਰ ਜੀਉ ਗਫਾਂਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੋ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤਰ ਖਾਇਆ ਗੁਰਦੁਆਰਾ ਲਾਏ ਭਾਵਨੀ ਇਕਨਾ ਦਸਵਾਂ ਦੁਆਰ ਦਿਖਾਇਆ ਕਹਿ ਨੇਕ ਰੂਪ ਨਾਉ ਨਵਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਉ ਗਫਾਂਦਰ ਰੱਖ ਕੈ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਕਰ ਗਾਵਹੋ ਗਾਵਹੋ ਤਾ ਸੋਹਿਲਾ ਕਰ ਸਾਚਾ ਜਿਥੈ ਸਦਾ ਸੱਚ ਧਿਆਵ ਹੈ ਸਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ ਕਹਿ ਨਾਨਕ ਸੱਚ ਸੋਹਿਲਾ ਸੱਚਾ ਕਰ ਗਾਵ

ਸਾਹਿਬਾਂ ਗੋਦਵੇ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਜੀ ਧੰਨ ਹੈ।

जिस डिठे सब दुख जाए, जिस डिठे सब दुख जाए।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ

एक ओंकार सतनाम करता पुरख

Guru.

guru, guru, guru, guru, guru.

ぐるうぐるうぐるうぐるう。

Good.

Good.

ぐるうぐるうぐるうぐるうぐるうぐるうぐるうぐる

うぐるうぐるうぐるうぐるうぐるうぐる。Good.

Good.

ふぐるふぐるふぐるふぐるふぐるふぐるふぐるふぐるふぐるふぐるふぐる

ぐるぐるぐるぐるぐるぐるぐるぐるぐるぐるぐる

ぐるふわぐるふわぐるふわぐるふわぐるふわ。

ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਵਿਚਾਰ ਸੱਚਾ ਤੇਰਾ ਅੰਬ ਸੱਚਾ ਦੀ ਬਾਣ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ

0: ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗ ਫਿਰੇ ਜੰਤ ਵਿਸਮਾਦ ਪੂਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ
1: ਵਿਸਮਾਦ ਸੰਜੋਗ ਵਿਸਮਾਦ ਵਿਜੋਗ

ਲੱਖ ਦਰਿਆਓ ਪੈ ਵਿੱਚ ਅਗਨ ਕੱਢੇ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੇ ਸਰਪਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲ ਤਨਾਂਤ ਪੈ ਵਿੱਚ ਸਿੱਧ ਬੁੱਧ ਸਰਨਾਥ।

ਦਇਆ ਗਵਾਈਐ ਜੇ ਲੋੜਾ ਚੰਗਾ ਆਪਣਾ ਕਰਪਣ ਹੋਣੀ ਸਦਾਈਐ ਜੇ ਜਰਵਣ ਪਰ ਹਰੈ ਜਰਵੇਸ਼ ਕਰਿੰਦੀ ਆਈਐ ਕੋ ਰਹਿਣ ਪ੍ਰਿਯ ਪਾਈਐ ਕੋ

ਬਿਨ ਸਤਿਗੁਰ ਕਿਨ ਨ ਪਾਇਓ, ਬਿਨ ਸਤਿਗੁਰ ਕਿਨ ਨ ਪਾਇਆ, ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟ ਕਾ ਸੁਣਾਇਆ। ਸਤਿਗੁਰ ਮਿਲੈ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜਿਨ

হমে বুঝে তাদের সুঝে জ্ঞান হুনা কত কত লুঝে।

ਕੌੜੀ ਸੱਚਾ ਸਾਰ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੇ ਸੱਚ ਦਾਤਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਾ ਹਿਰਦਾ ਸੱਚ ਵਸਾਇਆ ਮੂਰਖ ਸੱਚ ਨਾ ਜਾਣ ਲਈ ਮਨਮੁਖੀ ਜਨਮ ਗਵਾਇਆ।

ਤੁਰਕਰ ਜਿਨ੍ਹਾਂ ਕੁਦਰਤ ਪਾਇਆ ਤਤ ਨੀ ਕਿਸਮ ਤੇ ਆਇਆ ਇਹਨਾਂ ਜਨਤਾ ਕਹਿ ਵਸ ਕਿਛ ਨਾਹੀ ਤਦਵੇ ਕੀ ਚਕਦ ਪਾਇਆ ਇਕਣਾ ਨੂੰ ਤੂੰ ਮੇਰੇ

ਪੌੜੀ ਸਤਿਗੁਰ ਬਿੱਟੋ ਮਾਰਿਆ ਜਿਤ ਮੈਂ ਲਿਖ ਸੁਣ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆਂ ਨੇਤਰੀ ਜਗਤ ਨੇ ਹਾਲਿਆ।

ਬੜੀ ਜਿਤੇਂਦਰ ਸਭ ਕੋ ਵੇਖਣਾ ਦਰੀ ਹੇਠ ਚਲਾਇਦਾ ਆਪੇ ਦੇ ਵਡਿਆਇਆ ਆਪੇ ਹੀ ਕਰਮ ਕਰਾਇਦਾ ਵੱਡੋ ਵੱਡਾ ਵੱਡਾ ਮੇਦ ਨੀ ਸਰੈ ਸੰਦੇ ਲਾਇਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਇਦਾ ਦਰ ਮੰਗਣ ਵੇਖਣਾ ਪਾਇਦਾ ਦਰ।

ਧੰਨ ਧੰਨ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾ, ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ ਗਰੀਬਨ ਵਾਸ ਸਭ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਸਰਮੁਖੀ ਗੁਰਸਬਦ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਪਾਸੋਂ ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਪਾਵੈ ਤਿਉਂ ਰਾਖ ਲੈ।

ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜਨਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ

ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸਭਾਏਮਾਨ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪਰਸਨਾ ਕੀਤੇ ਹਨ। ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਾਈ ਘੜੀ ਸੁਲੱਖਣੀ ਸੋਹ ਨਾਲ ਵਿਹਾਵੈ ਦੇ ਮਾਂ ਵਾਕ ਅਨੁਸਾਰ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਜੋ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ 896 ਅੰਗ 'ਤੇ ਪਹੁੰਚੀ ਹੋਈ ਹੈ। ਮਹਾਨ ਪਰਪਕਾਰੀ ਨਾਮ ਬਾਣੀ ਕੇ ਜਹਾਜ਼ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕੀਤੇ ਹੋਏ ਰਾਮਕਲੀ ਰਾਗ ਵਿੱਚ ਚਾਰ ਚਾਰ ਪਦਿਆਂ ਵਾਲੇ ਪਾਵਨ ਸ਼ਬਦ ਚੱਲ ਰਹੇ ਨੇ। 30 ਸ਼ਬਦ ਮਹਾਰਾਜ ਜੀ ਦੇ ਪਿੱਛੇ ਸੰਪੂਰਨ ਹੋਣ ਤੋਂ 31ਵਾਂ ਸ਼ਬਦ ਦੇ ਪ੍ਰਾਰੰਭ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਕਲਯੁਗੀ ਤਮਾਮ ਜੀਵਾਂ ਨੂੰ ਸੁੰਦਰ ਉਪਦੇਸ਼ ਦੇ ਕੇ ਸ਼ਬਦ ਰਾਹੀਂ ਹਉਮੈ ਨੂੰ ਮੇਟਣ ਦਾ, ਨਿਮਰਤਾ ਨੂੰ ਧਾਰਨ ਕਰਨ ਦਾ, ਮਨੁੱਖਾ ਦੇਹੀ ਜਿਹੜੀ ਹੈ ਇਹਦਾ ਉਧਾਰ ਹੋ ਜਾਵੇ, ਦੁੱਖ ਨਾਸ ਹੋ ਜਾਣ, ਐਸੀ ਕਿਹੜੀ ਪ੍ਰਕਿਰਿਆ ਹੈ, ਉਹ ਪ੍ਰਕਿਰਿਆ ਨੂੰ ਕਰਨ ਦਾ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ। ਪਹਿਲਾਂ ਦੇਹੀ ਤੋਂ ਹੀ ਸ਼ੁਰੂ ਕੀਤਾ ਸੀ ਸੱਚੇ ਪਾਤਸ਼ਾਹ ਜੀ ਨੇ, ਸ਼ਬਦੀਆਂ ਪਹਿਲੀਆਂ ਪੰਗਤੀਆਂ ਨੇ। ਰਾਮ ਕਲੀ ਮਹੱਲਾ ਪੰਜਵਾ, ਜਿਸ ਕੀ ਤਿਸ ਕੀ ਕਰ ਮਾਨ, ਆਪਣ ਲਾਹੇ ਗੁਮਾਨ, ਜਿਸ ਕਾ ਤੂੰ ਤਿਸ ਕਾ ਸਭ ਕੋਏ, ਤਿਸਾ ਰਾਧ ਸਦਾ ਸੁਖ ਹੋਏ, ਕਾਹੇ ਭਰਮ ਭਰਮ ਹੈ ਬੇਗਾਨੇ, ਨਾਮ ਬਿਨਾਂ ਕਿਛ ਕਾਮਨਾ ਆਵੈ, ਮੇਰਾ ਮੇਰਾ ਕਰ ਬਹੁਤ ਪਛਤਾਨੇ, ਰਹਾਓ ਰਹਾਓ ਤੱਕ ਦੀਆਂ ਇਹ ਪਹਿਲੀ ਪੌੜੀ ਦੀਆਂ ਪੰਗਤੀਆਂ ਹਨ। ਇਹ ਦੇਹੀ ਜਿਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ੀ ਹੈ ਨਰ ਨਰੈਣੀ ਦੇ ਅਮੋਲਕ ਮਨੁੱਖਾ ਜਨਮ, ਉਹਦੀ ਕਰਕੇ ਮੰਨ ਲੈ, ਉਹਦੇ ਅੱਗੇ ਰੱਖ ਦੇ, ਟੇਕ ਦੇ, ਢੈਰੀ ਹੋ ਜਾ, ਢਹਿ ਪਵੋ। ਆਪਣ ਲਾਹੇ ਗੁਮਾਨ, ਆਪਣਾ ਜਿਹੜਾ ਇਹਦਾ ਦੇਹ ਦਾ ਮੇਰਾ ਸਰੀਰ ਆ, ਅੰਗਤਾ ਇਹਦੇ ਵਿੱਚ ਬੁੱਧੀ ਸਿਆਣ ਪਿਆ, ਬੁੱਧੀ ਜੀਵ ਬਣਿਆ ਹੋਇਆ, ਇਹ ਗੁਮਾਨ ਜਿਹੜਾ ਸਾਰਾ ਲਾ ਦੇ, ਜੋ ਵੀ ਇਹਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ। ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂਗ ਆ ਉਹ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਉਹ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰੇ ਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਿਸੂਰ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ, ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿ

ਤੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਤੂੰ ਠਾਕੁਰ ਤੁਮ ਪਹਿਰ ਦਾਸ ਜੀਓ ਪਿੰਡ ਸੋ

Yeah.

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬਾਕੀ ਵੀ ਜਿੰਨਾ ਬੱਚਿਆਂ ਨੇ ਛੋਟਿਆਂ ਨੇ ਕਰਨਾ ਸੀ ਉਹਨਾਂ ਨੂੰ ਵੀ ਸਟੇਜ ਤੇ ਆ ਜਾਓ। ਆਪਣੇ ਦੋ ਤਿੰਨ ਮਿੰਟ ਹੈਗੇ ਨੇ, ਵਾਹਿਗੁਰੂ ਸਿਮਰਨ ਕਰੀਏ। ਛੋਟੇ ਬੱਚੇ ਸਰ ਆ ਜਾਓ ਸਟੇਜ ਤੇ, ਛੋਟੇ ਬੱਚੇ ਆ ਜਾਓ ਸਟੇਜ ਤੇ। ਬਿਨਾਂ ਵਾਜੇ ਤੋਂ ਕਰ ਲਓ ਬੇਸ਼ੱਕ। ਪਹਿਲਾਂ ਬੱਚੇ ਬੋਲਣਗੇ, ਪਿੱਛੇ ਸਾਰੇ ਫਿਰ ਬੱਚੇ ਬੋਲਣਗੇ। ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ
1: ਕਰ ਲਓ ਸ਼ੁਰੂ।
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
3: ਸਾਰੇ ਮਿਲ ਕੇ ਬੋਲੋ ਸਾਰੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਰੇ ਹੀ ਬੱਚਿਆਂ ਦਾ ਜਿਹਨੇ ਆਪ ਜੀ ਨੂੰ ਪਹਿਲਾਂ ਪਾਣੀ ਗੁਰਬਾਣੀ ਸ਼ਬਦ ਦੇ ਨਾਲ ਜੋੜਿਆ, ਹੁਣ ਬੱਚਿਆਂ ਨੇ ਗੁਰਮੰਤਰ ਦਾ ਜਾਪ ਕੀਤਾ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ। ਕਿੰਨਾ ਦੁੱਖ, ਛੋਟਾ ਬੱਚਾ ਕਿੰਨੇ ਪਿਆਰ ਦੇ ਨਾਲ ਉਸਨੇ ਵਾਹਿਗੁਰੂ ਦਾ ਜਾਪ ਕਰਵਾਇਆ ਹੈ, ਆਪ ਵੀ ਕੀਤਾ ਹੈ। ਤੋ ਇਸੇ ਤਰ੍ਹਾਂ ਬੱਚਿਆਂ ਨੂੰ ਆਪਾਂ ਕੋਸ਼ਿਸ਼ ਕਰਾਂਗੇ, ਹਰ ਹਫ਼ਤੇ ਬੱਚੇ ਆਇਆ ਕਰਨ ਇੱਥੇ ਸਟੇਜ 'ਤੇ, ਵਾਹਿਗੁਰੂ ਦਾ ਜਾਪ, ਮੂਲ ਮੰਤਰ ਦਾ ਜਾਪ ਬੱਚੇ ਜ਼ਰੂਰ ਕਰਨ ਆ ਕੇ। ਬੇਸ਼ੱਕ 2 ਮਿੰਟ ਜਾਂ 4 ਮਿੰਟ ਵੀ ਕਰਨ, ਅਤੇ ਇਹ ਬੱਚਿਆਂ ਨੇ ਹਰ ਹਫ਼ਤੇ ਇਹ ਕਰਨਾ ਹੈ। ਇਹ ਆਪ ਜੀ ਨੇ ਬੇਨਤੀ ਪ੍ਰਵਾਨ ਕਰਨੀ, ਅਤੇ ਜਿਹਨਾਂ ਬੱਚਿਆਂ ਨੇ ਅੱਜ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਸਤਿਗੁਰੂ ਜੀ ਨਾਲ ਅਰਦਾਸ ਵੀ ਹੈ ਕਿ ਇਸੇ ਤਰ੍ਹਾਂ ਬੱਚਿਆਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣ। ਅਤੇ ਇਸੇ ਦੇ ਨਾਲ ਹੀ ਅਸੈਂਬਲੀ ਦੀ ਸਮਾਪਤੀ ਹੈ। ਆਓ ਫਤਿਹ ਸਾਹਿਬ ਪਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਰਕਲਾ ਭਰਪੂਰ ਚੌਰਾ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਬੈ ਜੁੜ ਬੈਠੀ ਸਾਹ ਸਾਂਝ ਗੁਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਫ਼ਤਾ ਬਰੀਦਵਾਨ ਆਰੰਭ ਹੋਣ ਜਾ ਰਹੇ ਨੇ। ਸੰਗਤਾਂ ਨੂੰ ਸਭ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਜੀ ਦੇ ਵਿਆਹ ਗੁਰਪ ਦੀ ਲੱਖ ਲੱਖ ਵਧਾਈ ਹੋਵੇ। ਅੱਜ ਦੇ ਲੰਗਰਾਂ ਦੀਆਂ ਸੇਵਾਵਾਂ ਭਾਈ ਪਰਮਿੰਦਰ ਸਿੰਘ ਜੀ ਚਾਂਦੀ ਦੇ ਵੱਲੋਂ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਕਰਵਾਏ ਜਾਏ, ਇਹਨਾਂ ਨੂੰ ਉਹਨਾਂ ਦਾ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ, ਬਹੁਤ ਬਹੁਤ ਧੰਨਵਾਦ। ਹੁਣ ਸਭ ਤੋਂ ਪਹਿਲਾਂ ਸਾਡੇ ਪਿਆਰੇ ਆਦਮਪੁਰੀ ਸਾਹਿਬ ਜੀ ਹੈ, ਕਵਿਤਾ ਆਪ ਜੀ ਨਾਲ ਸਰਵਣ ਕਰਨਗੇ। ਤਾਂ ਉਹਨਾਂ ਦਾ ਆਪਾਂ ਕਵਿਤਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਗੋਦ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਾਧ ਸੰਗਤ ਜੀਓ, ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਪਰੰਤ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਅੱਜ ਸੰਸਾਰ ਭਰ ਦੇ ਵਿੱਚ ਆਪਾਂ ਸਾਰੇ ਮਨਾ ਰਹੇ ਹਾਂ, ਉਹਨਾਂ ਦੇ ਵਿਆਹ ਪੁਰਬ। ਸੋ ਉਸ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਵਣ। ਆਪ ਸਭ ਨੂੰ ਪਤਾ ਹੈ ਕਿ ਗੁਰਮਤ ਦਾ ਗਾਡੀ ਰਾਹ ਗ੍ਰਸਤ ਵਿੱਚ ਆਉਣਾ ਹੀ ਹੈ। ਆਪਣੇ 8ਵੇਂ ਪਾਤਸ਼ਾਹ ਨੂੰ ਛੱਡ ਕੇ ਸਾਰੇ ਗੁਰੂ ਸਾਹਿਬਾਨ ਗ੍ਰਸਤੀ ਹੋਏ ਹਨ, ਅਤੇ ਸਾਨੂੰ ਵੀ ਗ੍ਰਸਤੀ ਹੋਣ ਲਈ ਸਮਝਾ ਰਹੇ ਹਨ ਕਿ ਗ੍ਰਸਤ ਹੀ ਪ੍ਰਧਾਨ ਹੈ। ਜੋ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ 4 ਲਾਵਾਂ ਦਾ ਪਾਠ ਜਦੋਂ ਵੀ ਆਪਣੇ ਕਿਸੇ ਦੇ ਵੀ ਆਨੰਦ ਕਾਰਜ ਹੁੰਦੇ ਹਨ ਅਤੇ ਉਹ ਬਾਣੀ ਪੜ੍ਹੀ ਜਾਂਦੀ ਹੈ, ਉਹਦੇ ਨਾਲ ਹੀ ਆਪਾਂ ਗ੍ਰਸਤ ਦੇ ਵਿੱਚ ਪ੍ਰਵੇਸ਼ ਕਰਦੇ ਹਾਂ। ਸੋ ਮੈਂ ਇੱਕ ਕਵਿਤਾ ਲਿਖੀ ਸੀ, 4 ਲਾਵਾਂ ਦਾ ਜੋ ਸੰਦੇਸ਼ ਹੈ ਮਨੁੱਖਤਾ ਲਈ, ਮਾਨਵਤਾ ਲਈ, ਕਿ ਲਾਵਾਂ ਕਹਿ ਕੇ ਰਹੀਆਂ ਹਨ। ਇਹਨੂੰ ਇੱਕ ਰਸਮ ਨਹੀਂ ਸਮਝਣਾ ਕਿ ਇੱਕ ਰਿਵਾਜ਼ ਆ ਜਾਂ ਇੱਕ ਸਾਡੀ ਮਰਿਆਦਾ ਆ, ਬਸ ਇਹ ਨਿਭਾ ਲਈ ਅਤੇ ਖਤਮ। ਨਹੀਂ, ਗੁਰੂ ਸਾਹਿਬ ਨੇ ਸਾਨੂੰ 4 ਲਾਵਾਂ ਦੇ ਸੰਦੇਸ਼ ਰਾਹੀਂ ਸਮਝਾਇਆ ਕਿ ਇਹ ਜੀਵਨ ਦਾ ਨਿਰਵਾਹ ਕਿਵੇਂ ਕਰਨਾ, ਇਹ ਜੀਵਨ ਨੂੰ ਸਫਲ ਕਿਵੇਂ ਕਰਨਾ, ਪਰਮਾਤਮਾ ਨੂੰ ਮਿਲਣਾ ਕਿਵੇਂ ਆ। ਸੋ ਗ੍ਰਸਤ ਵਿੱਚ ਰਹਿੰਦੇ ਪਰਮਾਤਮਾ ਨੂੰ ਮਿਲਣ ਦੀ ਗੱਲ ਹੋ ਰਹੀ ਆ। ਸੋ चार लावां ते ही ये कविता लिखी है। ए चार लावां दा पाठ देवे

ਮੁਖ ਬਾਣੀ ਜਿਨਾ ਵਡ ਭਾਗੀ ਹੈ ਹਿਰਦੇ ਹਰ ਹਰ ਦੀ ਤੂਨੇ ਉਪਜੀ ਹਿਰਦੇ ਹਰ ਹਰ ਦੀ।

0: ਸੋ ਇਹ ਮੈਂ ਚਾਰ ਲਾਵਾਂ ਦੇ ਪਾਠ ਦੇ ਸਾਰ ਅੰਸ਼ ਵਿੱਚ ਕਵਿਤਾ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਸੋ ਭੁੱਲ ਚੁੱਕ ਦੀ ਖਿਮਾ ਚਾਹੁੰਦਾ ਹਾਂ। ਇੱਕ ਵਾਰੀ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਉਹਨਾਂ ਦੇ ਵਿਆਹ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ।
1: ਗੁਰੂ ਮਹਾਰਾਜ ਜੀ ਵੈਜ ਭੱਟੀ ਸਾਹਿਬ ਸੰਗੀਤਨ ਵਾਦੀਆਂ ਭਾਈ ਆਨੰਦਪੁਰੀ ਸਾਹਿਬ ਦੇ ਜਿਨ੍ਹਾਂ ਨੇ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਵਿਆਹ ਗੁਰਪੁਰਬ ਦੇ ਸੰਬੰਧ ਚਾਰ ਲਾਵਾਂ ਦੇ ਪਾਠ ਦੀ ਕਵਿਤਾ ਸਰਵਨ ਕਰਾਈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਆਉਣ ਵਾਲੀ ਸਮਾਗਮ ਦੇ ਗੁਰੂ ਘਰ ਦੇ ਵਿੱਚ ਆਪਣੇ ਕੋਲ ਕਥਾ ਵਾਚਕ ਭਾਈ ਕੁਲਵੰਤ ਸਿੰਘ ਜੀ ਪਹਿਲੀ ਤਰੀਕ ਤੋਂ ਪਹੁੰਚ ਰਹੇ ਨੇ। ਉਹ ਸ਼ਾਮਾਂ ਦੇ ਦੌਰਾਨ ਵਿੱਚ 7 ਵਜੇ ਤੋਂ ਲੈ ਕੇ 8 ਵਜੇ ਤੱਕ ਪਹਿਲੀ ਨੂੰ 2-3 ਨੂੰ ਉਹ ਹਾਜ਼ਰੀ ਲਵਾਉਣਗੇ। 4 ਤਰੀਕ ਨੂੰ ਐਤਵਾਰ ਵਾਲੇ ਦੁਕਾਨਾਂ ਦੇ ਵਿੱਚ 12 ਵਜੇ ਤੋਂ 1 ਵਜੇ ਤੱਕ ਆਪ ਜੀ ਨਾਲ ਸੰਗਤਾਂ ਦੇ ਸਮੂਹ ਹੋ ਕੇ ਕਥਾ ਸਰਵਣ ਕਰਾਉਣਗੇ। ਇਹ ਆਉਣ ਵਾਲੇ ਪਹਿਲੀ ਤੋਂ ਲੈ ਕੇ 4 ਤਰੀਕ ਤੱਕ ਉਹਨੇ ਨੇ ਆਪਣੀਆਂ ਸਭਾਵਾਂ ਨਿਭਾਉਣੀਆਂ। ਸੰਗਤਾਂ ਨੂੰ ਬੇਨਤੀ ਆ, ਆਓ ਆਪਾਂ ਵੱਧ ਚੜ੍ਹ ਕੇ ਗੁਰੂ ਘਰ ਪਹੁੰਚ ਕੇ ਕਥਾ ਦਾ ਲਾਭ ਲਈਏ। ਅੱਜ ਦੇ ਸਮਾਗਮ ਧੰਨ ਧੰਨ ਸ੍ਰੀ ਗੁਰੂ ਨਾਨਕ ਜੀ ਦੇ ਵਿਆਹ ਗੁਰਪੁਰਬ ਦੇ ਸਮਾਗਮ ਸੰਬੰਧੀ ਸਮਾਗਮ ਨੇ। ਸੰਗਤਾਂ ਨੂੰ ਗੁਰੂ ਨਾਨਕ ਜੀ ਦੀ ਵਿਆਹ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਹੁਣ ਗੁਰੂ ਘਰ ਦੇ ਕੀਰਤਨੀ ਜਥਾ ਭਾਈ ਬਰਾਮ ਸਿੰਘ ਦਾ ਜਥਾ 11:30 ਤੱਕ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸਿੰਘ ਜੀ, ਬਾਬੇ ਨਾਨਕ ਦਾ ਵਿਆਹ ਪੁਰਬ, ਖੁਸ਼ੀਆਂ ਦਾ ਮਾਹੌਲ, ਆਨੰਦਮਈ ਮਾਹੌਲ ਵਿੱਚ ਆਪ ਸਾਰੇ ਪਿਆਰ ਨਾਲ ਬੈਠੋ। ਗੁਰੂ ਕੀਆਂ ਅਸੀਸਾਂ ਪ੍ਰਾਪਤ ਕਰਨੀਆਂ ਨੇ ਅਤੇ ਗੁਰੂ ਕੀ ਖੁਸ਼ੀ ਪ੍ਰਾਪਤ ਕਰਨੀ ਹੈ। ਮੈਂ ਉਹ ਸਾਰਾ ਟੂਕਮਾਤਰ ਇਤਿਹਾਸ ਨਾਲ ਅਤੇ ਜੋ ਆਨੰਦ ਕਾਰਜ ਦੇ ਸਮੇਂ ਵਿਸ਼ੇਸ਼ ਸ਼ਬਦ ਪੜ੍ਹੇ ਜਾਂਦੇ ਨੇ ਉਹਨਾਂ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਾਉਣਾ ਹੈ। ਵਿਸਥਾਰ ਸਹਿਤ ਬਾਬੇ ਨਾਨਕ ਦੇ ਵਿਆਹ ਦਾ ਜੋ ਇਤਿਹਾਸ ਹੈ ਉਹ ਆਪ ਜੀ ਨਾਲ ਸਾਂਝ ਪਾਉਣਗੇ ਮਾਨੀ ਜੀ ਬਾਅਦ ਨੂੰ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਦੋਂ ਇਤਿਹਾਸ ਤੋਂ ਆਪ ਸਾਰੇ ਜਾਣੂ ਹੋ, ਮੱਝੀਆਂ ਚਾਰਨ ਘੱਲਿਆ ਪਿਤਾ ਕਾਲੂ ਜੀ ਨੇ, ਸ਼ਿਕਾਇਤਾਂ ਆਉਂਦੀਆਂ ਸਨ। ਜਦੋਂ ਵਪਾਰ ਵਾਲੇ ਪਾਸੇ ਲਾਉਣ ਦਾ ਯਤਨ ਕੀਤਾ, ਪਿਤਾ ਨੂੰ ਉਹ ਵੀ ਨਾਗਵਾਰ ਹੋਇਆ, ਕਿਉਂਕਿ ਪਿਤਾ ਦੀ ਸੋਚ ਇੱਕ ਆਮ ਸੰਸਾਰੀ ਸੋਚ ਸੀ। ਅਸਲ ਵਿੱਚ ਇਹ ਵੀ ਪਰਦਾ ਗੁਰੂ ਨਾਨਕ ਸਾਹਿਬ ਜੀ ਨੇ ਪਾ ਕੇ ਰੱਖਿਆ ਹੋਇਆ ਸੀ। ਜਦੋਂ ਪਿਤਾ ਨੂੰ ਇਹ ਗੱਲ ਦਾ ਅਹਿਸਾਸ ਹੁੰਦਾ ਕਿ ਬੱਚਾ ਕਿਸੇ ਕੰਮ ਵਿੱਚ ਸਫਲ ਨਹੀਂ ਹੋ ਰਿਹਾ, ਤੇ ਪਿਤਾ ਦੇ ਹਿਰਦੇ ਦੇ ਨਾਲ, ਦਿਲ ਦੇ ਨਾਲ ਸਭ ਤੋਂ ਵੱਡੀ ਸਾਂਝ ਹੁੰਦੀ ਹੈ ਉਹਨਾਂ ਦੀ ਬੇਟੀ ਦੀ। ਪਿਤਾ ਆਪਣਾ ਇਹ ਦਰਦ ਕਹਿ ਲਓ, ਇਹ ਅੰਦਰ ਦੀ ਗੱਲ ਕਹਿ ਲਓ, ਆਪਣੀ ਬੇਟੀ ਨਾਲ ਸਾਂਝ ਪਾਉਂਦਾ। ਤੇ ਪਿਤਾ ਮਹਿਤਾ ਕਾਲੂ ਜੀ ਬਾਬੇ ਨਾਨਕ ਨੂੰ ਦੁਨੀਆਂ ਦੇ ਪੱਖੋਂ, ਦੁਨੀਆਦਾਰੀ ਦੇ ਪੱਖੋਂ ਅਸਫਲ ਜਿਹਾ ਜਾਣ ਕੇ ਤੇ ਆਪਣੀ ਬੇਟੀ ਬੇਬੇ ਨਾਨਕ ਜੀ ਦੇ ਨਾਲ ਸਾਂਝ ਪਾਉਂਦੇ ਨੇ। ਔਰ ਇੱਥੋਂ ਤੱਕ ਕਹਿੰਦੇ ਨੇ ਕਿ ਬੇਟਾ, ਇਹਨੂੰ ਜੇ ਤੁਸੀਂ ਆਪਣੇ ਕੋਲ ਉੱਥੇ ਸੁਲਤਾਨਪੁਰ ਲੈ ਜਾਵੋ, ਕਿਸੇ ਕੰਮ ਧੰਦੇ 'ਤੇ ਲਵਾ ਦਵੋ, ਤੇ ਭੈਣ ਬੇਬੇ ਨਾਨਕੀ ਇਤਿਹਾਸ ਦੱਸਦਾ ਕਿ ਗੁਰੂ ਨਾਨਕ ਦੀ ਸਭ ਤੋਂ ਪਹਿਲੀ ਸਿੱਖ ਹੋਈ ਆ ਜਿਹਨੇ ਇਹ ਪਹਿਚਾਣ ਕਰ ਲਈ ਸੀ ਕਿ ਮੇਰਾ ਨਾਨਕ ਇੱਕ ਆਮ ਨਾਨਕ, ਆਮ ਵੀਰ, ਆਮ ਮਨੁੱਖ ਨਹੀਂ ਹੈ, ਇਹ ਰੱਬ ਦਾ ਰੂਪ ਹੈ। ਪਿਤਾ ਜਦੋਂ ਚਪੇੜਾ ਮਾਰਦਾ ਹੈ ਭੈਣ ਨਾਨਕੀ ਅੱਗੇ ਹੋ ਕੇ ਆਪਣੇ ਵੀਰ ਨੂੰ ਬਚਾਉਂਦੀ ਹੈ, ਪਿਤਾ ਦਾ ਇਹ ਦਰਦ ਸੁਣ ਕੇ ਭੈਣ ਉਸ ਵੇਲੇ ਰਹਿ ਗਈ ਸੀ ਭਾਈਆ ਜੈ ਰਾਮ ਜੀ। ਭਾਈਆ ਜੈ ਰਾਮ ਜੀ ਵੀ ਗੁਰੂ ਨਾਨਕ ਸਾਹਿਬ ਜੀ ਦੇ ਬਹੁਤ ਪਿਆਰ ਵਾਲੇ ਸਿੱਖ ਹੋਏ ਨੇ। ਭਾਈਆ ਜੀ ਨੇ ਇੱਕ ਵਾਰ ਬੜੇ ਪਿਆਰੇ ਬਚਨ ਕਹੇ ਕਿ ਨਾਨਕੀ ਜੀ, ਤੁਸੀਂ ਧੰਨ ਹੋ, ਤੁਸਾਂ ਰੱਬ ਰੂਪ ਨਾਨਕ ਵੀਰ ਪਾਇਆ ਹੈ, ਤਲਵੰਡੀ ਵਾਲੇ ਧੰਨ ਨੇ ਜਿਨ੍ਹਾਂ ਨੇ ਨਾਨਕ ਦੇ ਦਰਸ਼ਨ ਕੀਤੇ ਨੇ। ਤੇ ਬਚਨ ਕੀਤਾ, ਥੋੜ੍ਹਾ ਥੋੜ੍ਹਾ ਮੈਂ ਵੀ ਧੰਨ ਹਾਂ ਕਿ ਮੈਨੂੰ ਗੁਰੂ ਨਾਨਕ ਦੇ ਨਾਲ ਇੱਕ ਐਸਾ ਰਿਸ਼ਤਾ, ਇੱਕ ਐਸਾ ਸੰਬੰਧ ਬਣਿਆ ਹੈ। ਭਾਈਆ ਜੈ ਰਾਮ ਜੀ ਦੀ ਬੜੀ ਵਧੀਆ ਜੌਬ ਸੀ ਦੌਲਤ ਖਾਂ ਦੇ ਕੋਲ,
ਸੁਲਤਾਨਪੁਰ ਸਰਕਾਰੀ ਦਰਬਾਰੇ ਚੰਗੀ ਗੱਲਬਾਤ ਸੀ। ਗੁਰੂ ਨਾਨਕ ਸਾਹਿਬ ਜੀ ਨੂੰ ਨਾਲ ਲੈ ਕੇ ਮੋਦੀਖਾਨੇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਨੌਕਰੀ ਲਗਵਾ ਦਿੱਤੀ। ਥੋੜ੍ਹੇ ਸਮੇਂ ਬਾਅਦ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਸਾਰਿਆਂ ਦੀਆਂ ਨਜ਼ਰਾਂ ਵਿੱਚ ਸਤਿਕਾਰੇ ਗਏ। ਬਹੁਤ ਵਧੀਆ ਉਹਨਾਂ ਦੀ ਨੌਕਰੀ ਸਾਰੇ ਪਾਸੇ ਸਤਿਕਾਰੀ ਗਈ। ਪਿਤਾ ਨੂੰ ਇਸ ਗੱਲ ਦਾ ਫਖਰ ਹੋਇਆ, ਮਾਣ ਹੋਇਆ ਕਿ ਚਲੋ ਬੇਟਾ ਕੰਮ ਹੀ ਲੱਗ ਗਿਆ। ਥੋੜ੍ਹਾ ਸਮਾਂ ਪਾ ਕੇ ਕੁਝ ਮਹੀਨਿਆਂ ਬਾਅਦ ਪਿਤਾ ਕਾਲੂ ਜੀ ਸੁਲਤਾਨਪੁਰ ਪਹੁੰਚਦੇ ਨੇ ਆਪਣੀ ਬੇਟੀ ਨਾਨਕੀ ਦੇ ਘਰ। ਗੁਰੂ ਨਾਨਕ ਸਾਹਿਬ ਨੂੰ ਆਪਣੇ ਸਪੁੱਤਰ ਨੂੰ ਮਿਲਦੇ ਨੇ। ਪਿਤਾ ਬੜੇ ਪ੍ਰਸੰਨ ਨੇ। ਹੁਣ ਜੋ ਕੰਮੇ ਧੰਦੇ ਲੱਗ ਗਿਆ, ਪੈਸੇ ਚਾਰ ਕਮਾਉਣ ਲੱਗ ਪਿਆ ਤੇ ਪਿਤਾ ਹੁਣ ਕਹਿੰਦਾ ਭਾਈ ਅਜੈ ਰਾਮ ਜੀ ਨੂੰ, ਬੇਬੇ ਨਾਨਕੀ ਜੀ ਨੂੰ, ਕਿ ਹੁਣ ਨਾਨਕ ਇਸ ਯੋਗ ਹੋ ਗਿਆ ਹੈ, ਕਮਾਉਣ ਵੀ ਲੱਗ ਪਿਆ ਹੈ ਤੇ ਇਹਦਾ ਕੋਈ ਰਿਸ਼ਤਾ ਵਗੈਰਾ ਦੇਖੋ, ਚੰਗਾ ਪਰਿਵਾਰ ਵੇਖ ਕੇ ਇਹਦਾ ਰਿਸ਼ਤਾ ਕਰ ਦਈਏ, ਕਿਧਰੇ ਇਹਦਾ ਵਿਆਹ ਕਰ ਦਈਏ। ਭਾਈ ਅਜੈ ਰਾਮ ਜੀ ਨੇ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਲਿਆ। ਬੇਬੇ ਨਾਨਕੀ ਜੀ ਨੂੰ ਵੀ ਇਸ ਗੱਲ ਦੀ ਬੜੀ ਖੁਸ਼ੀ। ਭਾਈ ਅਜੈ ਰਾਮ ਜੀ ਨੇ ਆਪਣੇ ਪਿਤਾ ਪਰਮਾਨੰਦ ਜੀ ਨਾਲ ਗੱਲ ਕੀਤੀ। ਭਾਈ ਪਰਮਾਨੰਦ ਜੀ ਬਾਬਾ ਮੁੱਲਾ ਜੀ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਸਨ। ਮੁੱਲਾ ਜੀ ਚੋਣੇ ਖੱਤਰੀ, ਉਹਨਾਂ ਦੀ ਰਹਿਸ਼ ਬਟਾਲੇ ਤੇ ਉਹਨਾਂ ਦਾ ਜਿਹੜਾ ਕੰਮ ਸੀ ਉਹ ਡੇਰਾ ਬਾਬਾ ਨਾਨਕ ਦੇ ਕੋਲ। ਉਸ ਵੇਲੇ ਡੇਰਾ ਬਾਬਾ ਨਾਨਕ ਵਸਿਆ ਨਹੀਂ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਹ, ਕਿਉਂਕਿ ਡੇਰਾ ਉਹਨਾਂ ਦੇ ਨਾਮ ਤੋਂ ਹੀ ਵਸਿਆ ਹੈ। ਪੱਖੋ ਕੇ ਰੰਧਾਵੇ ਪਿੰਡ ਡੇਰੇ ਬਾਬੇ ਨਾਨਕ ਤੋਂ ਲਗਭਗ 2 ਕਿਲੋਮੀਟਰ ਪੈਂਦਾ ਹੈ। ਰੰਧਾਵਿਆਂ ਦੇ ਪਿੰਡ 7 ਪਿੰਡ ਸਨ ਉਸ ਸਮੇਂ। ਬਾਅਦ ਵਿੱਚ ਕਿਉਂਕਿ ਰਾਵੀ ਦਾ ਵਹਾਅ ਇਸ ਪਾਸੇ ਨੂੰ ਰਹਿੰਦਾ, ਕੁਝ ਪਿੰਡ ਰਾਵੀ ਦੇ ਬਿਲਕੁਲ ਨਾਲ ਪੈਂਦੇ ਸਨ, ਰਾਵੀ ਨੇ ਦਰਿਆ ਵਿੱਚ ਰੋੜ ਦਿੱਤੇ, ਕੁਝ ਇੱਕ ਥਾਂ ਤੋਂ ਉੱਠ ਕੇ ਦੂਸਰੀ ਥਾਂ 'ਤੇ ਵਸੇ। ਪੱਖੋ ਕੇ ਰੰਧਾਵੇ ਪਿੰਡ ਜਿਹੜਾ ਸੀ, ਭਾਈ ਹਿੱਤਾ ਰੰਧਾਵਾ ਤੇ ਭਾਈ ਦਿੱਤਾ ਰੰਧਾਵਾ ਦੋਵੇਂ ਪਿਓ ਪੁੱਤ, 700 ਪਿੰਡ ਇਹਨਾਂ ਦੀ ਜਗੀਰ ਸੀ। ਉਹਨਾਂ ਸਾਰੀ ਜਗੀਰ ਦੀ ਜਿਹੜਾ ਪਟਵਾਰੀ ਸੀਗਾ ਉਹ ਭਾਈ ਮੂਲ ਚੰਦ ਸਨ ਤੇ ਭਾਈ ਪਰਮਾਨੰਦ ਜੀ ਬੇਬੇ ਨਾਨਕੀ ਜੀ ਦੇ ਸਹੁਰਾ ਸਾਹਿਬ, ਉਹ ਬੜੀ ਚੰਗੀ ਤਰ੍ਹਾਂ ਜਾਣਦੇ ਸਨ ਮੂਲ ਚੰਦ ਜੀ ਨੂੰ, ਔਰ ਇਹ ਵੀ ਜਾਣਦੇ ਸਨ ਉਹਨਾਂ ਦੀ ਬੇਟੀ ਵਿਆਹੁਣ ਦੇ ਯੋਗ ਹੈ। ਗੱਲਬਾਤ ਕੀਤੀ ਰਿਸ਼ਤੇ ਵਾਸਤੇ, ਮੂਲ ਚੰਦ ਜੀ ਨੇ ਵੀ ਹਾਂ ਕਰ ਦਿੱਤੀ। ਰਿਸ਼ਤਾ ਸਿਰੇ ਚੜ੍ਹਿਆ, ਗੱਲਬਾਤ ਸੰਪੂਰਨ ਹੋ ਗਈ ਤੇ ਆਓ ਇੱਕ ਸ਼ਬਦ ਇਸ ਰਿਸ਼ਤੇ ਨੂੰ ਕਿਸ ਪ੍ਰਕਾਰ। ਗੁਰਮਿਲ ਲੱਧਾ ਜੀ ਰਾਮ ਪਿਆਰਾ ਰਾਮ, ਉਹ ਰਾਮ ਦਾ ਸਰੂਪ ਗੁਰੂ ਨਾਨਕ, ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰੇ। ਗੁਰੂ ਨਾਨਕ ਸਾਹਿਬ ਜੀ ਨੂੰ ਮਾਤਾ ਸੁਲੱਖਣੀ ਜੀ, ਸਾਡੇ ਮਾਤਾ ਸੀ ਸੁਲੱਖਣੀ ਜੀ, ਮੂਲ ਚੰਦ ਜੀ ਦੇ ਸਪੁੱਤਰੀ, ਉਹਨਾਂ ਵਾਸਤੇ ਚੋਣ ਹੋ ਗਈ। ਆਓ 2-3 ਮਿੰਟ ਵਿੱਚ ਸ਼ਬਦ ਸ਼ਰਨ ਕਰਿਆ ਜੇ,
ਤੇ ਫਿਰ ਇਸ ਰਿਸ਼ਤੇ ਨੂੰ ਅੱਗੇ ਵਧਾ ਕੇ ਆਪਾਂ ਵਿਆਹ ਤੱਕ ਪਹੁੰਚਣਾ ਹੈ ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ।

ਵਾਰ ਲੱਭ ਲਿਆ, ਸਮਾਂ ਨਿਸ਼ਚਿਤ ਕੀਤਾ ਗਿਆ ਕੁੜਮਾਈ ਦਾ। ਮੂਲ ਚੰਦ ਜੀ ਆਪਣੇ ਪਰਿਵਾਰ, ਆਪਣੇ ਸੱਜਣਾਂ ਮਿੱਤਰਾਂ ਰਿਸ਼ਤਿਆਂ ਦਾ ਰਿਸ਼ਤੇਦਾਰਾਂ ਦੇ ਨਾਲ ਆਪਣੀ ਬੱਚੀ ਸਾਡੇ ਮਾਤਾ ਜੀ ਮਾਤਾ ਸੁਲੱਖਣੀ ਜੀ ਦੀ ਕੁੜਮਾਈ ਲੈ ਕੇ ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵਾਸਤੇ ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਪਹੁੰਚਦੇ ਨੇ।

ਕੁੜਮਾਈ ਪੈ ਗਈ। ਵਿਆਹ ਦਾ ਦਿਨ ਨਿਸ਼ਚਿਤ ਕਰ ਲਿਆ ਗਿਆ। ਧਿਆਨ ਵਿੱਚ ਰੱਖਿਆ ਜੇ ਜਿੰਨੀਆਂ ਵੀ ਹੁਣ ਤੱਕ ਦੀਆਂ ਕਾਰਵਾਈਆਂ ਹੋਈਆਂ ਨੇ, ਇਹ ਖੱਤਰੀ ਧਰਮ ਦੇ ਅਨੁਸਾਰ ਜਿਹੜੀਆਂ ਰੀਤੀ ਰਿਵਾਜ਼ ਹੁੰਦੇ ਨੇ ਉਹਨਾਂ ਅਨੁਸਾਰ ਹੋ ਰਹੀਆਂ ਨੇ।

ਪਾਲਕੀਆਂ ਰੱਥ ਰਾਏ ਬਲਾੜ ਵੱਲੋਂ ਜਨਮ ਸਾਖੀ ਅੰਦਰ ਲਿਖਿਆ ਕਿ ਢਿੱਗੋ ਜੋਰੀ ਦਿੱਤੇ, ਢਿੱਗੋ ਜੋਰੀ ਸ਼ਬਦ ਲਿਖਿਆ। ਪਿਤਾ ਕਾਲੂ ਚਾਹੁੰਦੇ ਨਹੀਂ ਸਨ ਪਰ ਜ਼ੋਰ ਦੇ ਕੇ ਰਾਏ ਬੁਲਾਰ ਨੇ ਇਹ ਸਾਰੀਆਂ ਵਸਤੂਆਂ ਦਿੱਤੀਆਂ ਕਿ ਮੇਰੇ ਬਾਬੇ ਨਾਨਕ ਦਾ ਖੁਦਾ ਰੂਪ ਜੋ ਹੈ ਉਹਨਾਂ ਦਾ ਵਿਆਹ ਹੈ ਤੇ ਸੋਹਣੇ ਢੰਗ ਨਾਲ, ਵਧੀਆ ਢੰਗ ਨਾਲ, ਵਧੀਆ ਸੋਹਣੀ ਬਰਾਤ ਚੜ੍ਹੇ ਤੇ ਵਧੀਆ ਢੰਗ ਨਾਲ ਵਿਆਹ ਹੋਵੇ। ਦੂਸਰੀ ਗੱਲ, ਇਧਰੋਂ ਪਿਤਾ ਕਾਲੂ ਜੀ ਵੀ ਪਟਵਾਰੀ ਨੇ ਤੇ ਪਟਵਾਰੀ ਵੀ ਕੋਈ ਛੋਟੀ ਮੋਟੀ ਜਗ੍ਹਾ ਦੇ ਪਟਵਾਰ ਖਾਨਾ ਨਹੀਂ ਉਹਨਾਂ ਦਾ। ਰਾਏ ਬੁਲਾਰ ਦੇ 1500 ਮੁਰੱਬੇ ਦੇ ਸਾਰੀ ਦੇਖ ਰੇਖ ਪਟਵਾਰ ਖਾਨੇ ਦੀ ਕਰਦੇ ਨੇ ਪਿਤਾ ਕਾਲੂ ਜੀ, 1500 ਮੁਰੱਬੇ ਦੀ, ਜਿਹੜਾ ਬਾਅਦ ਨੂੰ 750 ਮੁਰੱਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਤੇ ਲਗਾ ਦਿੱਤਾ ਰਾਏ ਬੁਲਾਰ ਜੀ ਨੇ। ਦੂਸਰੇ ਪਾਸੇ ਮੂਲ ਚੰਦ ਜੀ ਵੀ ਵੱਡੇ ਪਟਵਾਰੀ ਸਨ, ਉਹ ਵੀ ਦਿੱਤਾ ਰੰਧਾਵਾ, ਹਿੱਤਾ ਰੰਧਾਵਾ 700 ਪਿੰਡਾਂ ਦੀ ਮਲਕੀਅਤ ਉਹਨਾਂ ਦੀ, ਉਹਨਾਂ ਦੀ ਪਟਵਾਰੀ, ਉਹਨਾਂ ਦੀ ਦੇਖ ਰੇਖ, ਜ਼ਮੀਨ ਦੀ ਸਾਰੀ ਕਾਰਦਮ ਇਹ ਕਰਦੇ ਸਨ ਮੂਲ ਚੰਦ ਜੀ। ਕਹਿਣ ਤੋਂ ਮੁਰਾਦ ਕਿ ਦੋਵੇਂ ਪਰਿਵਾਰ ਰੱਜੇ ਪੁੱਜੇ ਸਨ, ਕੋਈ ਸਧਾਰਨ ਜੀ ਗੱਲ ਨਹੀਂ ਸੀ। ਕੁਝ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਬਰਾਤ ਹੈ ਉਹ ਤਲਵੰਡੀ ਤੋਂ ਚੜ੍ਹੀ, ਪਰ ਬਹੁਤ ਸਾਰੇ ਜਿਹੜੇ ਹਵਾਲੇ ਨੇ ਉਹ ਇਹ ਕਹਿੰਦੇ ਨੇ ਕਿ ਸੁਲਤਾਨਪੁਰ ਤੋਂ। ਅਸਲ ਵਿੱਚ ਜਦੋਂ ਸਾਰਾ ਨਾਨਕਾ ਪਿੰਡ ਤੇ ਦਾਦਕਾ ਪਿੰਡ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਤਲਵੰਡੀ ਤੋਂ ਚੱਲੇ ਸਨ, ਰਾਏ ਭੋਏ ਦੀ ਤਲਵੰਡੀ ਜਿਹਨੂੰ ਬਾਅਦ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਨਾਨਕਿਆਣਾ ਕਿਹਾ ਗਿਆ, ਜਿਹਨੂੰ ਅੱਜ ਅਸੀਂ ਸ੍ਰੀ ਨਨਕਾਣਾ ਸਾਹਿਬ ਕਹਿੰਦੇ ਹਾਂ, ਉਹ ਰਾਏ ਭੋਏ ਦੀ ਤਲਵੰਡੀ ਰਾਏ ਬੁਲਾਰ ਦੇ ਪਿਤਾ ਦੇ ਨਾਮ ਤੇ ਉਹ ਪਿੰਡ ਸੀ ਵਸਿਆ ਹੋਇਆ। ਉੱਥੋਂ ਜਦੋਂ ਇਹ ਸਾਰੇ ਚੱਲੇ ਸਨ, ਨਾਨਕਾ ਦਾ ਨਾਨਕਾ ਦਾਦਕਾ ਪਰਿਵਾਰ, ਚਾਚੇ ਦਾਦੇ ਨਾਨਕੇ ਸਾਰੇ ਤੇ ਤਲਵੰਡੀ ਦੇ ਮੋਹਤਬਿਰ ਜਿੰਨੇ ਲੋਕ ਸਨ, ਇੱਥੋਂ ਤੱਕ ਕਿ ਰਾਏ ਬੁਲਾਰ ਵੀ ਚੱਲਿਆ ਸੀ, ਉਹ ਵੀ ਇੱਕ ਬਰਾਤ ਦਾ ਰੂਪ ਸੀ, ਸਾਰੇ ਉੱਥੋਂ ਚੱਲੇ ਤੇ ਪਹੁੰਚੇ ਸੀ ਸੁਲਤਾਨਪੁਰ ਸਾਹਿਬ ਵਿਖੇ, ਸੁਲਤਾਨਪੁਰ ਵਿਖੇ। ਸੁਲਤਾਨਪੁਰ ਤੋਂ ਫਿਰ ਬਰਾਤ ਚੱਲੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਅੱਜ ਵਿਆਹਣ ਵਾਸਤੇ ਜਾ ਰਹੇ ਨੇ, ਵੱਡੀ ਬਰਾਤ ਹੈ। ਤੇ ਇਹ ਬਰਾਤ ਅੱਜ ਦੀ ਬਰਾਤ ਨਹੀਂ, 11 ਵਜੇ ਦਾ ਟਾਈਮ ਹੁੰਦਾ, 11:30 ਇੱਥੇ ਪਹੁੰਚਦੇ ਨੇ, 12:30 ਆਨੰਦ ਕਾਰਜ ਤੇ 1 ਵਜੇ ਸਾਰੇ ਘਰੋਂ ਘਰੀ। ਕਈ ਕਈ ਦਿਨ ਵਿਆਹ, ਹਫ਼ਤਾ ਹਫ਼ਤਾ, 10-10 ਦਿਨ, ਦੂਰੋਂ ਦੇ ਪਰਿਵਾਰ ਜਿਹੜੇ ਆ ਜਾਣੇ, ਰਿਸ਼ਤੇਦਾਰ ਆ ਜਾਣੇ, ਹਫ਼ਤਾ 10 ਦਿਨ, 15-15 ਦਿਨ ਉਹਨਾਂ ਨੇ ਰਹਿਣਾ, ਵਿਆਹ ਦੇ ਆਨੰਦ ਮਾਣਨੇ, ਖੁਸ਼ੀਆਂ ਖੇੜੇ ਮਾਣਨੇ। ਉਹ ਬਾਬਾ ਨਾਨਕ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਆਹੁਣ ਜਾ ਰਹੇ ਨੇ, ਉਸ ਸਮੇਂ ਦਾ ਮਾਹੌਲ ਜੋ ਹੈ ਇਹਨਾਂ ਸ਼ਬਦਾਂ ਦੇ ਵਿੱਚ ਸਰਵਣ ਕਰੋ। ਗੁਰਮੁਖ ਵਿਆਹੁਣ ਆਇਆ, ਉਹ ਗੁਰਮੁਖ ਜਿਹਦੇ ਬਾਰੇ ਭਾਈ ਗੁਰਦਾਸ ਜੀ ਲਿਖਦੇ ਨੇ, ਗੁਰਮੁਖ ਕਲ ਵਿੱਚ ਪ੍ਰਗਟ ਹੋਇਆ, ਉਹ ਜਗਤ ਗੁਰੂ ਬਾਬਾ ਨਾਨਕ ਅੱਜ ਵਿਆਹੁਣ ਵਾਸਤੇ ਜਾ ਰਹੇ ਨੇ। ਇੱਕ ਸੀਨ ਕ੍ਰੀਏਟ ਕਰੋ ਆਪਣੇ ਮਨਾਂ ਦੇ ਅੰਦਰ, ਇਕੱਲੇ ਘੋੜੇ ਨਹੀਂ, ਊਠਾਂ ਤੇ, ਹਾਥੀਆਂ ਤੇ ਪਿਤਾ ਜੀ, ਪਿਤਾ ਦੇ ਭਰਾ ਗੁਰੂ ਨਾਨਕ ਸਾਹਿਬ ਜੀ ਦੇ ਚਾਚਾ ਜੀ ਰਾਏ ਬੁਲਾਰ ਜੀ, ਦੌਲਤ ਖਾਨ ਜੀ, ਭਾਈਆ ਜਾਇਰ

ਅੱਜ ਲਾੜੇ ਦੇ ਰੂਪ ਵਿੱਚ ਦਰਸ਼ਨ ਕਰਿਆ ਜੀ। ਘੋੜੇ ਤੇ ਸਵਾਰ ਨੇ, ਸੁੰਦਰ ਬਸਤਰ, ਸੁੰਦਰ ਦਸਤਾਰ, ਚੀਰਾ, ਸੁੰਦਰ ਚੀਰਾ ਜ਼ਿਕਰ ਕੀਤਾ ਹੈ ਜਨਮ ਸਾਖੀ ਦੇ ਅੰਦਰ। ਚੀਰੇ ਤੋਂ ਭਾਵ ਸੋਹਣੀ ਪੱਗ, ਫਬਦੀ ਹੋਈ ਪੱਗ, ਸੀਸ ਤੇ ਸਜਾਈ ਹੋਈ ਸੁਭਾਏ ਮਾਨ।

0: ਸਾਰੇ ਪਿਆਰ ਨਾਲ ਆਖੋ ਜੀ ਧੰਨ ਗੁਰੂ ਨਾਨਕ ਦੇਵ,
1: ਧੰਨ ਗੁਰੂ ਨਾਨਕ ਦੇਵ,
0: ਫੇਰ ਆਖੋ ਜੀ ਧੰਨ ਗੁਰੂ ਨਾਨਕ ਦੇਵ,
1: ਧੰਨ ਗੁਰੂ ਨਾਨਕ ਦੇਵ।
0: ਬਟਾਲੇ ਬਰਾਤ ਪਹੁੰਚੀ ਤੇ ਬਰਾਤ ਦੀ ਆਓ ਭਗਤ ਹੋਈ ਮਿਲਣੀ ਨਗਾਰਾ, ਜੋ ਵੀ ਸਮੇਂ ਦੀ ਮਰਿਆਦਾ ਸੀ। ਭਾਈ ਜਮੀਤ ਰਾਏ ਉਹਨਾਂ ਦੀ ਵੱਡੀ ਹਵੇਲੀ ਸੀ ਜਿਹਦੇ ਵਿੱਚ ਬਰਾਤ ਦਾ ਟਿਕਾਓ ਕੀਤਾ ਗਿਆ। ਖਾਣਾ ਪੀਣਾ ਲੰਗਰ ਪ੍ਰਸ਼ਾਦੇ ਤੋਂ ਉਪਰੰਤ ਅਗਲੇ ਦਿਨ, ਬਰਾਤ ਦੇ ਟਿਕਾਓ ਤੋਂ ਅਗਲੇ ਦਿਨ ਲਾਵਾਂ ਦਾ ਪ੍ਰੋਗਰਾਮ। ਖੱਤਰੀ ਰੀਤੀ ਅਨੁਸਾਰ ਜਿਹੜੀਆਂ ਲਾਵਾਂ ਸੀ ਉਹ ਅੱਗ ਦੇ ਦੁਆਲੇ, ਭਾਵ ਬੇਦੀ ਦੇ ਦੁਆਲੇ ਦਿੱਤੀਆਂ ਜਾਣੀਆਂ ਸੀ। ਗੁਰੂ ਨਾਨਕ ਸਾਹਿਬ ਨੇ ਹਲੇ ਕੋਈ ਗੱਲ ਨਹੀਂ ਕੀਤੀ, ਜਿਵੇਂ ਜਨੇਊ ਜਦੋਂ ਪਾਉਣ ਲੱਗੇ ਨਾ, ਸਾਰਾ ਤਾਮ ਝਾਮ ਇਕੱਠਾ ਹੋ ਗਿਆ, ਰਿਸ਼ਤੇਦਾਰ ਸੱਜਣ ਮਿੱਤਰ ਦੂਰੋਂ ਦੇੜਿਓ ਸਾਰੇ ਆ ਗਏ, ਇਕੱਠੇ ਹੋ ਗਏ, ਲੰਗਰ ਪ੍ਰਸ਼ਾਦੇ ਬਣ ਗਏ, ਸਾਰੀ ਕੁਝ ਤਿਆਰੀ ਹੋ ਗਈ। ਐਨ ਜਦੋਂ ਬਿਠਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਪੰਡਿਤ ਹਰਦਿਆਲ ਜੀ ਜਨੇਊ ਪਹਿਨਾਉਣ ਲੱਗੇ, ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਵੀ ਖੜੇ ਹੋ, ਤੁਹਾਡੇ ਤੁਹਾਨੂੰ ਜਨੇਊ ਪਹਿਨਾਇਆ ਜਾਣਾ ਹੈ। ਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਮੈਂ ਜਨੇਊ ਨਹੀਂ ਪਹਿਨਣਾ। ਵਿਸਥਾਰ ਵਿੱਚ ਨਾ ਜਾਵਾਂ, ਤੁਸੀਂ ਸਾਰੇ ਜਾਣਦੇ ਹੋ। ਗੁਰੂ ਨਾਨਕ ਸਾਹਿਬ ਜੀ ਨੇ ਉਸ ਵੇਲੇ ਮਨਾ ਕੀਤਾ ਜਦੋਂ ਸਾਰੇ ਦੇਖ ਰਹੇ ਸਨ, ਸਾਰੇ ਇਕੱਠੇ ਹੋਏ ਸਨ। ਮੁਕਤਸਰ ਗੁਰੂ ਨਾਨਕ ਸਾਹਿਬ ਜੀ ਨੂੰ ਬੜੇ ਨਾਰਾਜ਼ ਹੋਏ, ਪਤਾ ਕਾਲੂ ਜੇ ਤੂੰ ਨਹੀਂ ਸੀ ਪਾਉਣਾ ਤਾਂ ਪਹਿਲਾਂ ਦੱਸ ਦਿੰਦਾ, ਮੈਂ ਇੰਨਾ ਤਾਮ ਝਾਮ ਇਕੱਠਾ ਕੀਤਾ, ਰਿਸ਼ਤੇਦਾਰੀਆਂ ਸੱਜਣ ਮਿੱਤਰ ਸਾਰੇ ਤੇ ਇੰਨਾ ਲੰਗਰ ਪ੍ਰਸ਼ਾਦੇ ਦਾ ਖਰਚਾ ਕੀਤਾ, ਤੂੰ ਨਹੀਂ ਸੀ ਪਾਉਣਾ ਮੈਨੂੰ ਪਹਿਲਾਂ ਦੱਸ ਦਿੰਦਾ, ਅੱਜ ਹੁਣ ਆਨੰਦ ਹੋਣੇ ਸੀ ਅਗਲੇ ਦਿਨ। ਗੁਰੂ ਨਾਨਕ ਸਾਹਿਬ ਨੇ ਕੋਈ ਗੱਲ ਨਹੀਂ ਕੀਤੀ ਵੀ ਮੈਂ ਬੇਦੀ ਨਾਲ ਲਾਵਾਂ ਲੈਣੀਆਂ ਜਾਂ ਨਹੀਂ ਲੈਣੀਆਂ। ਅਗਲੇ ਦਿਨ ਜਦੋਂ ਸਾਰੀ ਤਿਆਰੀ ਬਿਆਰੀ ਹੋ ਗਈ, ਜਦੋਂ ਮਾਤਾ ਜੀ ਨੂੰ ਲਿਆ ਕੇ ਖੜਿਆਂ ਕਰ ਦਿੱਤਾ, ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਵੀ ਚਲੋ ਆਓ ਤੁਸੀਂ ਬੇਦੀ ਦੇ ਦੁਆਰਾ, ਤੁਹਾਡੀਆਂ ਵਿਆਹ ਪੜਿਆ ਜਾਣਾ, ਲਾਵਾਂ ਪੜੀਆਂ ਜਾਣੀਆਂ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਲਾਵਾਂ ਬੇਦੀ ਦੇ ਦੁਆਰਾ ਨਹੀਂ ਲੈਣੀਆਂ, ਅੱਗ ਦੇ ਪੁਜਾਰੀ ਅਸੀਂ ਨਹੀਂ, ਤੱਤਾਂ ਦੇ ਪੁਜਾਰੀ ਅਸੀਂ ਨਹੀਂ। ਔਰ ਫਿਰ ਮੈਂ ਬਜ਼ਿਕਰ ਕਰਾਂ ਕਿ ਇਹ ਵਿਆਹ ਕੋਈ ਛੋਟਾ ਮੋਟਾ, ਥੋੜ੍ਹਾ ਬਹੁਤ ਥੋੜ੍ਹੇ ਜਿਹੇ ਸੰਗਤਾਂ ਦਾ, ਥੋੜ੍ਹੇ ਜਿਹੇ ਮੇਲ ਮਿਲਾਪ ਦਾ ਨਹੀਂ ਸੀ, ਵੱਡਾ ਵਿਆਹ ਸੀ। ਪੰਜਾਬ ਦੇ ਵੱਡੇ ਦੋਵੇਂ ਜ਼ਗੀਰਦਾਰ ਦੌਲਤ ਖਾਂ ਰਾਏ ਬੁਲਾਰ ਤੇ ਹੋਰ ਵੱਡੇ ਵੱਡੇ ਜ਼ਗੀਰਦਾਰ, ਵੱਡੇ ਵੱਡੇ ਪਰਿਵਾਰ ਸਾਰੇ ਉਸ ਵੇਲੇ ਵੇਖ ਰਹੇ ਸਨ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਮੈਂ ਲਾਵਾਂ ਨਹੀਂ ਲੈਣੀ ਇਹਦੇ ਨਾਲ, ਮੈਂ ਵਿਸਥਾਰ ਵਿੱਚ ਨਾ ਜਾਵਾਂ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਮੈਂ ਤਾਂ ਸ਼ਬਦ ਦਾ ਪੁਜਾਰੀ ਹਾਂ, ਸ਼ਬਦ ਦੇ ਦੁਆਰਾ ਲਾਣੀਆਂ ਲਾਵਾਂ। ਬੜੀ ਵੱਡੀ ਤਕਰਾਰ ਹੋਈ, ਪੰਡਿਤਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਬੜਾ ਯਤਨ ਕੀਤਾ ਕਿਸੇ ਨਾ ਕਿਸੇ ਢੰਗ ਨਾਲ, ਹਾਰ ਹੁੱਟ ਗਏ ਕਿਸੇ ਪਾਸੇ। ਜਦੋਂ ਨਾ ਗੱਲ ਚੱਲੀ ਤੇ ਪੰਡਿਤਾਂ ਨੇ ਚੁੱਕ ਚੁਕਾ ਕੇ ਮੂਲ ਚੰਦ ਜੀ ਨੂੰ ਕਿਹਾ ਵੀ ਜੇ ਨਾਨਕ ਲਾਵਾਂ ਨਹੀਂ ਨਾ ਲੈਂਦਾ ਇੱਦਾਂ ਤੇ ਅਸੀਂ ਸੁਲੱਖਣੀ ਦਾ ਵਿਆਹ ਨਹੀਂ ਕਰਨਾ। ਗੁਰਸਾਹਿਬ ਸਿੰਘ ਜੀ, ਪਿਤਾ ਮੂਲ ਚੰਦ ਜੀ ਇਸ ਗੱਲ ਵਿੱਚ ਹਾਮੀ ਭਰ ਦਿੱਤੀ, ਕਹਿਣ ਲੱਗੇ ਵੀ ਮੈਂ ਆਪਣੀ ਲੜਕੀ ਦਾ ਵਿਆਹ, ਸੁਲੱਖਣੀ ਦਾ ਵਿਆਹ ਨਾਨਕ ਨਾਲ ਨਹੀਂ ਕਰਨਾ। ਬੜਾ ਵੱਡਾ ਬਖੇੜਾ ਹੋ ਗਿਆ ਖੜਾ ਉੱਥੇ ਜੀ। ਇਤਿਹਾਸ ਜ਼ਿਕਰ ਕਰਦਾ ਕਹਿਣ ਲੱਗੇ ਉਸ ਵੇਲੇ ਬੜੀ ਵੱਡੀ ਦੁਵਿਧਾ ਖੜੀ ਹੋ ਗਈ। ਫਿਰ ਜੇ ਨਗਰ ਦੇ ਵਿੱਚੋਂ ਪਿੰਡ ਵਿੱਚ ਆਈ ਹੋਈ ਬਰਾਤ ਵਾਪਸ ਮੁੜ ਜਾਵੇ ਤੇ ਸਾਰੇ ਪਰਿਵਾਰ ਦੀ ਨਹੀਂ ਪਿੰਡ ਦੀ ਬੜੀ ਵੱਡੀ ਬਦਨਾਮੀ, ਨਗਰ ਦੀ ਬੜੀ ਵੱਡੀ ਬਦਨਾਮੀ ਹੁੰਦੀ ਸੀ। ਸਿਆਣਿਆਂ ਨੇ ਸਮਝਾਉਣ ਦਾ ਯਤਨ ਕੀਤਾ ਪਰ ਚੁੱਕਿਆ ਚੁਕਾਇਆ ਮੂਲ ਚੰਦ ਨਹੀਂ ਮੰਨਿਆ। ਬ੍ਰਾਹਮਣਾਂ ਦੀ ਬੜੀ ਵੱਡੀ ਛੇੜਖਾਨੀ ਸੀ ਇਹ, ਉਹਨਾਂ ਨੇ ਆਪਣੀ ਹਾਰ ਸਮਝੀ ਸੀ ਇਹ। ਉਹਨਾਂ ਨੂੰ ਪਤਾ ਸੀ ਕਿ ਨਾਨਕ ਨੇ ਉਦੋਂ ਉਹ ਤਾਂ ਦਿਹਾਲੀ ਛੋਟੀ ਉਮਰ ਸੀ ਇਹਦੀ ਜਦੋਂ ਜਨੇਊ ਨਹੀਂ ਪਹਿਨਿਆ ਸੀ, ਅਤੇ ਹੁਣ ਫਿਰ ਇਹ ਕਿੱਦਾਂ ਮੰਨੇਗਾ, ਇਹ ਨਹੀਂ ਮੰਨੇਗਾ, ਬੜਾ ਅੜੀਅਲ ਹੈ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨਿਆਰਾ ਪੰਥ, ਨਿਰਮਲ ਪੰਥ, ਨਿਆਰਾਪਣ ਪੈਦਾ ਕਰ ਰਹੇ ਸਨ, ਕਿਉਂਕਿ ਉਸ ਪੰਥ ਦੇ ਵਿੱਚ ਨਵੀਆਂ ਰੀਤਾਂ, ਨਵੀਆਂ ਮਰਿਆਦਾਵਾਂ ਕਾਇਮ ਕਰਨੀਆਂ ਸਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਮੂਲ ਚੰਦ ਨੇ ਮਨਾ ਕਰ ਦਿੱਤਾ, ਸਿਆਣੇ ਭੰਡਾਰੀ ਸਨ, ਪਰਿਵਾਰ ਰਾਜੇ ਪੁੱਜੇ ਉਹ ਵੀ ਸਨ, ਉਹ ਕਹਿਣ ਲੱਗੇ ਮੂਲ ਚੰਦ ਜੇ ਤੂੰ ਨਹੀਂ ਕੁੜੀ ਦੇਣੀ, ਆਪਣੀ ਨਹੀਂ ਕੁੜੀ ਤੋਰਨੀ, ਤੇ ਅਸੀਂ ਆਪਣੀ ਕੁੜੀ ਦਾ ਰਿਸ਼ਤਾ ਕਰਦੇ ਹਾਂ, ਨਾਤਾ ਕਰਦੇ ਹਾਂ ਨਾਨਕ ਦੇ ਨਾਲ, ਬਰਾਤ ਇੱਦਾਂ ਵਾਪਸ ਨਹੀਂ ਜਾਣ ਦੇਣੀ। ਮੁੱਕਦੀ ਗੱਲ ਇੱਥੇ ਮੁੱਕ ਗਈ। ਔਖੇ ਹੋ ਕੇ ਮੂਲ ਚੰਦ ਮੰਨ ਗਿਆ। ਫਿਰ ਕਹਿਣ ਲੱਗੇ ਵੀ ਤੁਸੀਂ ਹੁਣ ਲਾਵਾਂ ਕਿੱਦਾਂ ਲੈਣੀਆਂ। ਇਤਿਹਾਸ ਨੇ ਜ਼ਿਕਰ ਕੀਤਾ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੂਲ ਮੰਤਰ ਲਿਖ ਕੇ ਇੱਕ ਉੱਚੀ ਚੌਂਕੀ ਦੇ ਉੱਤੇ ਰੱਖਿਆ ਬੜੇ ਅਦਬ ਤੇ ਸਤਿਕਾਰ ਨਾਲ, ਅਤੇ ਉਹਦੇ ਦੁਆਲੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਸੱਤ ਲਾਵਾਂ ਹੁੰਦੀਆਂ ਸਨ ਬੇਦੀ ਦੀਆਂ, ਇੱਕ ਨਵੀਂ ਮਰਿਆਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਾਰ ਲਾਵਾਂ ਉਸ ਵੇਲੇ ਲਈਆਂ। ਇਤਿਹਾਸ ਤੇ ਬੋਲ ਨੇ ਕਿ ਅਸ ਲਿਖ ਚੌਂਕੀ ਪਰ ਧਰਿਓ, ਲੀਨ ਪ੍ਰਕਰਮਾ ਚਾਰ, ਆਗੇ ਆਗੇ ਸਤਿਗੁਰੂ, ਪਿੱਛੇ ਮੂਲ ਕੁਮਾਰ। ਮੂਲ ਕੁਮਾਰ ਤੋਂ ਭਾਵ ਮੂਲ ਚੰਦ ਜੀ ਦੀ ਕੁਮਾਰੀ ਬੇਟੀ ਸੁਲੱਖਣੀ ਜੀ ਪਿੱਛੇ ਪਿੱਛੇ, ਤੇ ਅੱਗੇ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਮਰਿਆਦਾ ਦੀ ਬੰਨਣੀ ਕਰਦੇ ਨੇ, ਮਰਿਆਦਾ ਦੀ ਸ਼ੁਰੂਆਤ ਕਰਦੇ ਪਏ ਨੇ ਚਾਰ ਲਾਵਾਂ ਕਰਕੇ। ਇਹ ਇੱਕ ਨਵੀਂ ਜਾਗ੍ਰਿਤੀ ਸੀ, ਇੱਕ ਨਵਾਂ ਇਨਕਲਾਬ ਸੀ, ਇੱਕ ਨਵੇਂ ਧਰਮ ਦਾ ਮੁੱਢ ਬੰਨਿਆ ਜਾ ਰਿਹਾ ਸੀ। ਨਾਨਕ ਨਿਰਮਲ ਪੰਥ ਚਲਾਇਆ, ਉਸ ਪੰਥ ਦੀ ਸ਼ੁਰੂਆਤ ਕੀਤੀ ਜਾ ਰਹੀ ਸੀ, ਜਿਹਦਾ ਅੱਗੇ ਚੱਲ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਚਾਰ ਲਾਵਾਂ ਸੂਹੀ ਰਾਗ ਦੇ ਵਿੱਚ ਲਿਖ ਕੇ ਸਾਨੂੰ ਸਾਡੇ 'ਤੇ ਵੱਡੀ ਬਖਸ਼ਿਸ਼ ਕੀਤੀ ਕਿ ਸਿੱਖ ਨੇ ਜਦੋਂ ਆਨੰਦ ਕਾਰਜ ਕਰਾਉਣਾ ਹੈ ਇਹ ਚਾਰ ਲਾਵਾਂ ਪੜ੍ਹੀਆਂ ਜਾਣਗੀਆਂ, ਅਤੇ ਸਿੱਖ ਦਾ ਵਿਆਹ ਹੋਵੇਗਾ। ਮੈਂ ਬੇਨਤੀ ਕਰ ਲਵਾਂ, ਜਿਹੜੀਆਂ ਲਾਵਾਂ ਚਾਰ ਪੜ੍ਹੀਆਂ ਜਾਂਦੀਆਂ ਨੇ ਉਹ ਪਤੀ ਅਤੇ ਪਤਨੀ ਦੇ ਮਰਨ ਤੱਕ ਉਹਨਾਂ ਦਾ ਸਾਥ ਹੈ। ਜਿਹੜਾ ਤਲਾਕ ਵਰਗਾ ਬੇਹੂਦਾ ਸ਼ਬਦ ਹੈ ਇਹ ਸਿੱਖੀ ਦੇ ਵਿੱਚ ਨਾ ਕਦੇ ਹੈ ਨਾ ਕੋਈ ਮਰਿਆਦਾ ਹੈ। ਯਾਦ ਰੱਖੋ ਉਹਨਾਂ ਪਰਿਵਾਰਾਂ ਨੂੰ ਗੁਰੂ ਨਾਨਕ ਵੱਲੋਂ ਪਿੱਠ ਹੋਵੇਗੀ ਜਿਹੜੇ ਇਸ ਹੱਦ ਤੱਕ ਪਹੁੰਚ ਜਾਂਦੇ ਨੇ ਕਿ ਪਰਿਵਾਰ ਟੁੱਟ ਜਾਂਦੇ ਨੇ, ਸਿਰੇ ਨਹੀਂ ਚੜ੍ਹਦੇ। ਜਿਹੜੇ ਗੁਰੂ ਨਾਨਕ ਦਾ ਪੱਲਾ ਪਕੜ ਕੇ ਰੱਖਦੇ ਨੇ ਉਹ ਕਦੇ ਨਹੀਂ ਟੁੱਟਦੇ। ਜ਼ਰੂਰਤ ਹੈ ਇਸ ਗੱਲ ਦੀ, ਮਰਿਆਦਾ ਵਿੱਚ ਰਹਿਣ ਦੀ, ਗੁਰੂ ਨਾਨਕ ਦੇ ਲੜ ਲੱਗਣ ਦੀ, ਤਾਂ ਕਿ ਗੁਰੂ ਕੇ ਅਸੀਸ ਪ੍ਰਾਪਤ ਕਰਕੇ ਪਰਿਵਾਰਾਂ ਨੂੰ ਰਿਸ਼ਤਿਆਂ ਨੂੰ ਤੋੜ ਚੜਾ ਸਕੀਏ ਆਪਾਂ। ਛੋਟੀਆਂ ਛੋਟੀਆਂ ਗੱਲਾਂ ਪਿੱਛੇ ਪਰਿਵਾਰ ਟੁੱਟਦੇ ਕੇਵਲ ਆਪਣੀ ਈਗੋ ਦੀ ਖਾਤਰ। ਸਮਾਂ ਮੇਰਾ ਤਕਰੀਬਨ ਹੋ ਚੱਲਿਆ, ਮੈਂ ਵਿਸਥਾਰ ਨਾ ਜਾਵਾਂ, ਤੇ ਪੰਜ ਚਾਰ ਮਿੰਟ ਵਿੱਚ ਮੈਂ ਜ਼ਰੂਰ ਲਾਵਾਂ ਦਾ ਜਿਹੜਾ ਪਾਠ ਹੈ ਉਹ ਜ਼ਰੂਰ ਕਰਨਾ, ਕਿਉਂਕਿ ਵਿਆਹ ਤੇ ਫਿਰ ਤਾਂ ਹੀ ਸੰਪੰਨ ਹੈ ਨਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਅਸ ਲਿਖ ਚੌਂਕੀ ਪਰ ਧਰਿਓ, ਲੀਨ ਪ੍ਰਕਰਮਾ ਚਾਰ, ਆਗੇ ਆਗੇ ਸਤਿਗੁਰੂ, ਪਿੱਛੇ ਮੂਲ ਕੁਮਾਰ, ਤੇ ਧਿਆਨ ਧਰਿਓ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਰਮਲ ਪੰਥ ਦੀ ਦਾ ਆਗਾਜ਼ ਕਰਦੇ ਪਏ ਨੇ, ਲਾਵਾਂ ਕਰਦੇ ਪਏ ਨੇ ਗੁਰੂ ਨਾਨਕ।

0: ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀਆਂ ਆਪ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕ। ਗੁਰੂ ਮਿਹਰ ਕਰੇ ਆਪਣੇ ਚਰਨਾਂ ਦਾ ਪਿਆਰ ਅਸੀਸਾਂ ਸਾਨੂੰ ਸਾਰਿਆਂ ਨੂੰ ਬਖਸ਼ਣ, ਚਰਨਾਂ ਦਾ ਜੋੜ ਕੇ ਰੱਖਣ ਭੁੱਲਾਂ ਦੀ ਖਿਮਾ। ਅਗਲਾ ਪ੍ਰੋਗਰਾਮ ਪਿਆਰ ਸਹਿਤ ਸਰਨ ਕਰੋ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਘਰ ਘਰ ਹੋਵੇ ਧਰਮਸਾਲ, ਕੀਰਤਨ ਹੋਵੇ ਸਦਾ ਵਸੋਆ। ਭਾਈ ਗੁਰਦਾਸ ਜੀ ਜਿਨ੍ਹਾਂ ਨੇ ਸਾਡੇ ਪ੍ਰਥਮ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਇਹ ਜੋ ਬਚਨ ਹਨ ਉਹ ਉਚਾਰੇ ਹਨ, ਸੋ ਉਹੋ ਹੀ ਜਗਤ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਅੱਜ ਸਮੁੱਚੇ ਸਿੱਖ ਜਗਤ ਦੇ ਵਿੱਚ ਜੋ ਵਿਆਹ ਦੇ ਪੁਰਬ ਹਨ ਉਹ ਬਹੁਤ ਹੀ ਸ਼ਰਧਾ ਅਤੇ ਭਾਵਨਾ ਸਹਿਤ ਮਨਾਏ ਜਾ ਰਹੇ ਹਨ। ਆਪ ਸਮੁੱਚੀ ਸੰਗਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਨ ਜੀ। ਆਪਣੇ ਸਤਿਕਾਰਯੋਗ ਹਜ਼ੂਰੀ ਰਾਗੀ ਭਾਈ ਵਰਿਆਨ ਸਿੰਘ ਜੀ ਅਤੇ ਉਹਨਾਂ ਦੇ ਜਥੇ ਨੇ ਬਹੁਤ ਹੀ ਰਸ ਭਿੰਨੇ ਕੀਰਤਨ ਦੁਆਰਾ ਬਾਬਾ ਜੀ ਦੀ ਵਡਿਆਈ ਅਤੇ ਉਹਨਾਂ ਦੇ ਵਿਆਹ ਪੁਰਬ ਦੇ ਸੰਬੰਧਿਤ ਜੋ ਸ਼ਬਦ ਹਨ ਉਹ ਸੰਗਤਾਂ ਨੂੰ ਸਰਵਣ ਕਰਵਾਏ ਹਨ। ਭਾਈ ਜੀ ਭਾਈ ਸਾਹਿਬ ਜੀ ਦਾ ਅਤੇ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਅਤੇ ਆਓ ਹੁਣ ਇਸੇ ਹੀ ਪ੍ਰਵਾਹ ਨੂੰ ਅੱਗੇ ਵਧਾਉਂਦਿਆਂ ਹੋਇਆਂ ਸਾਡੇ ਸਤਿਕਾਰਯੋਗ ਗਿਆਨੀ ਜੁਝਾਰ ਸਿੰਘ ਜੀ ਉਹਨਾਂ ਤੋਂ ਸਤਿਗੁਰੂ ਜੀ ਦੀ ਮਹਿਮਾ ਅਤੇ ਉਹਨਾਂ ਦੇ ਵਿਆਹ ਪੁਰਬ ਦੀ ਜੋ ਮਹੱਤਤਾ ਹੈ ਉਹ ਸੰਗਤਾਂ ਨੂੰ ਸਰਵਣ ਕਰਵਾਉਣਗੇ ਜੀ। ਗਿਆਨੀ ਜੁਝਾਰ ਸਿੰਘ ਜੀ ਇਹਨਾਂ ਦਾ ਸਮਾਂ 12:25 ਤੱਕ ਹੋਵੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तुद अगै अरदास हमारी।

नानक सब तेरी वडियाई, कोई ना जाने मेरा, कोई ना जाने मेरा। जग दी जोत जहरा जहूर, हाजरा हजूर सर्ब कला भरपूर, और अजान राज पानान पान देवान देव उपमा महान सतगुरु। आद सच जुगाद सच वह वह बाणी निरंकार है, तिस जीवड अवर ना कोई, साहिब सचे पातशाह साहिबी सहाबा। शांति दे सोमे मानवता दे हामी, तन तन श्री गुरु ग्रंथ साहिब महाराज जी की पावन पवित्र हजूरी दे विच सुभाईमान, सतगुरु जी की महान रचना, सतगुरु जी दे दर तो नवाजी हुई वडियाई प्राप्त आदर योग गुरु रूप साध संगत सतसंगी जनों, साहबां दे पावन चरणां दा ध्यान धरिए, मन अर्पण करिए, मन बेचै सतगुर के पास ते सेवक के कारज रास, अपने साहिब दे नाल प्रेम दी गंढ पीढ़ी करदियां होईयां, प्रीत दियां गंढां पीढ़ियां करदियां होईयां, एक बार साहिब तो मुखातब होके फतेह बुलाइए, चढ़दी कला विच विचरदे होए आखिए जी वाहेगुरु जी का खालसा वाहेगुरु जी की फतेह। तन तन तन जन आया, जिस प्रसाद सब जगत तराया। आपां सारे ही वडभागे हाँ कि सच्चे साहिब ने त्रुट के खुश होके मेहरबान होके दया करके तरस करके रहमत करके सानू अपने दर का रस्ता दसिया है, मार्ग दसिया है कि इस मार्ग से चल के तुसी गुरु के दर ते पहुंचना है। आपा अपने घर तो मन बिरतियां लैके सतगुरु के प्रेम भरे बुलावे ते गुरु दरबार विच हफ्तावारी दीवान दियां हाजरियां भर रही जी आया। दास वल्लों भी आप समुची मानवता समुची साध संगत नूं सहज सतगुरु गुरु नानक देव महाराज जी दे पावन विवाह शुभ आनंद कारज दियां बहुत बहुत वधाइयां मुबारक होण, ये वधाइयां प्रवान करियो। मैं बेनती ये करना कि वधाई शब्द एक बहुत वड्डा शब्द है। आपां किन्ने खुशकिस्मत आं कि गुरु दे दर ते बैठ के सानूं वधाइयां प्राप्त हो रही हैं। वधाइयां उन्हां नूं मिलिया करदियां ने जिन्हां दे घरां दे अंदर खुशियां दे समागम हो, जिन्हां दे हिरदे दे विच खुशी होवे, जिन्हां दे घर दे ढोल ढमके वज रहे होण उन्हां नूं लोक वधाइयां देंदे ने, जिन्हां दे घर दे अंदर मरगत होवे, कोई ऐसा दुख होवे, कोई जामत होवे ते उत्थे कोई वधाई देण नहीं जांदा। इसलिए जदों भी मौका मिले वधाई कोई दे रहा होवे ते अगो उन्हूं भी कहो भी महाराज तुहानूं भी वधाई भाई, आपां सारे गुरु दे दर ते वधण वास्ते आए हां, गुरु वाले के कदम पटन वास्ते आए हां। आओ दास वल्लों फिर आप सारियां संगतां नूं बहुत बहुत वधाइयां, लखां नहीं करोड़ां नहीं गिणती तो बाहर। साहिब सतगुरु नानक देव महाराज जिन्हां दे संबंध दे विच हुणे ही आप जी ने भाई साहिबान उन्हां तों सतगुरु जी दे विवाह पूर्व अते आनंद कारजां दी गुरमर्यादा दे पाठ श्रवण कीते कीर्तन राही और कथा राही। भाई साहब भाई गुरदास जी बड़ा प्यारा कथन करदे आ, बचन करदे ने, वो कहंदे गंग बनारस हिंदुआ मुसलमाना मक्का काबा, घर घर बाबा गावी है वजन ताल मरदांगर बाबा, भगत वचन हुए आया पतत उदाहरण, पतत पतत उदाहरण अजब अजाबा, चार वर्ण एक वर्ण हुए साध संगत मिल हुए तरब। मन विच कई बार अज तो कुछ दहाके पहला सवाल उठाया करते सन
ਕਿ ਬਾਬਾ ਹੋ ਸਕਦਾ ਹੈ ਪੰਜਾਬ ਦੀ ਧਰਤੀ ਤੇ ਗਾਇਆ ਜਾਂਦਾ ਹੋਵੇਗਾ, ਜ਼ਿਆਦਾ ਨਹੀਂ ਤੇ ਹਰਿਆਣੇ ਦੀ ਧਰਤੀ ਤੇ ਗਾਇਆ ਜਾਂਦਾ ਹੋਵੇਗਾ, ਜੇ ਜ਼ਿਆਦਾ ਹੀ ਨਾ ਕਰੋ ਤੇ ਪੂਰੇ ਭਾਰਤ ਵਿੱਚ ਗਾਇਆ ਜਾਂਦਾ ਹੋਵੇਗਾ। ਪਰ ਜੈਸੇ ਜੈਸੇ ਸੰਸਾਰ ਦਾ ਵਿਚਰਨ ਕਰਨ ਦਾ ਮੌਕਾ ਮਿਲਿਆ ਤੇ ਭਾਈ ਗੁਰਦਾਸ ਸਾਹਿਬ ਜੀ ਦੀ ਦਿਵ ਦ੍ਰਿਸ਼ਟੀ ਤੇ ਦ੍ਰੋੜ ਦ੍ਰਿਸ਼ਟੀ ਨੂੰ ਵੇਖਦਿਆਂ ਹੋਇਆਂ ਮਨ ਕੀਤਾ ਵੀ ਭਾਈ ਸਾਹਿਬ ਆਪ ਤੇ ਮਹਾਰਾਜ ਦੀ ਬੜੀ ਕਿਰਪਾ ਹੈ। ਅੱਜ ਕਾਇਨਾਤ ਬਾਬੇ ਨੂੰ ਗਾ ਰਹੀ ਹੈ, ਜਾਹਰ ਪੀਰ ਜਗਤ ਗੁਰ ਬਾਬਾ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਸਾਰ ਦੇ ਵਿੱਚ ਸਤਨਾਮ ਦਾ ਛੱਟਾ ਮਾਰ ਕੇ ਜੋ ਪਿਰਤ ਪਾਈਏ ਦਸਾਂ ਜਾਮਿਆਂ ਦੇ ਵਿੱਚ ਰੋਸ਼ਨੀ ਫੈਲਾਈ ਹੈ ਤੇ ਨਾਲ ਨਾਲ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਦਾ ਸੰਦੇਸ਼ਾ ਦਿੰਦੇ ਆ। ਇਹ ਵੀ ਆਖਿਆ ਦੀਵਾ ਬਲੈ ਅੰਧੇਰਾ ਜਾਏ। ਸੋ ਇਸ ਚਲਦੇ ਪ੍ਰਕਰਨ ਵਿੱਚ ਦਾਸ ਦੇ ਮਨ ਵਿੱਚ ਇਹ ਵਿਚਾਰ ਆ ਰਿਹਾ ਸੀ, ਆਪ ਜੀ ਨੇ ਭਾਈ ਸਾਹਿਬ ਤੋਂ ਵਿਵਾਹ ਪੂਰਵ ਦੀ ਗਾਥਾ ਸ਼ਰਵਣ ਕੀਤੀ ਹੈ, ਮੈਂ ਆਪ ਜੀ ਦੇ ਸਨਮੁਖ ਗੁਰਮਤ ਦੀ ਇਹ ਵਿਚਾਰਧਾਰਾ ਰੱਖਣ ਦਾ ਯਤਨ ਕਰਾਂਗਾ। ਆਪ ਮਿਹਰਬਾਨ ਹੋਵੋ, ਗੁਰੂ ਅਤੇ ਗੁਰੂ ਕੀ ਸਾਧ ਸੰਗਤ ਦਾਸ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਤਾਂ ਕਿ ਗੁਰੂ ਦੀ ਅਗਾਧ ਬੋਧ ਗਾਥਾ ਕਹਿਣ ਵਿੱਚ ਸਫਲ ਹੋ ਜਾਵਾਂ। ਸਾਹਿਬ ਗੁਰੂ ਹਰਿ ਸਾਹਿਬ ਮਹਾਰਾਜ ਸੱਤਵੇਂ ਪਾਤਸ਼ਾਹ ਦਰਬਾਰ ਦੇ ਵਿੱਚ ਸੋਭਨੇਕ ਨੇ ਕੀਰਤਪੁਰ ਸਾਹਿਬ ਦੇ ਦਰਬਾਰ ਸੱਜਿਆ ਹੋਇਆ ਜਿਵੇਂ ਆਪ ਸੁਭਾਈ ਮਾਨੋ। ਇਸ ਵਕਤ ਵੀ ਆਪਾਂ ਧਿਆਨ ਜੋੜ ਕੇ ਮਨ ਜੋੜ ਕੇ ਗੁਰੂ ਨੂੰ ਨਜ਼ਰਾਂ ਨਾਲ ਵੇਖੀਏ ਤੇ ਸਤਿਗੁਰੂ ਜੀ ਅੱਜ ਵੀ ਸਾਡੇ ਸਾਹਮਣੇ ਉਸੇ ਤਰ੍ਹਾਂ ਹੀ ਸੁਭਾਈ ਮਾਨ ਨੇ ਕਿ ਕੇਵਲ ਵੇਖਣ ਦੀ ਇੱਕ ਬਿਰਤੀ ਹੈ। ਸਿੱਖਾਂ ਨੇ ਆਖਿਆ, ਆਖਣ ਲੱਗੇ ਮਹਾਰਾਜ ਰੋਜ਼ ਬਾਣੀ ਪੜ੍ਹਦੇ ਹਾਂ, ਰੋਜ਼ ਬਾਣੀ ਸੁਣਦੇ ਹਾਂ ਪਰ ਪਤਾ ਨਹੀਂ ਲੱਗਦਾ, ਬਾਣੀ ਦੇ ਅਰਥਾਂ ਦਾ ਪਤਾ ਨਹੀਂ ਲੱਗਦਾ, ਫਿਰ ਫਾਇਦਾ ਕੀ ਹੈ? ਬਾਣੀ ਸੁਣਦੇ ਵੀ ਹਾਂ, ਅਰਥ ਪ੍ਰਾਪਤ ਨਹੀਂ ਹੁੰਦੇ, ਪਰਮਾਰਥ ਦਾ ਪਤਾ ਨਹੀਂ ਲੱਗਦਾ ਕਿ ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਛੂ ਨਾ ਜਾਣੀ, ਜੋ ਮਾਰਗ ਗੁਰਸੰਤ ਬਤਾਇਣ ਸੋ ਹਮ ਤੇ ਨਹਿ ਜਾਤ ਕਮਾਇਣ। ਮਹਾਰਾਜ ਜੀ, ਫਿਰ ਬਾਣੀ ਪੜ੍ਹਨ ਦਾ ਫਾਇਦਾ ਕੀ ਹੈ? ਜੇ ਬਾਣੀ ਪੜ੍ਹਦੇ ਹੋਇਆਂ ਸਾਨੂੰ ਇਹਦਾ ਗਿਆਨ ਨਾ ਹੋਇਆ, ਅਰਥਾਂ ਦਾ ਪਤਾ ਨਾ ਹੋਇਆ, ਇਹਦੇ ਪਰਮਾਰਥ ਦਾ ਪਤਾ ਨਾ ਹੋਇਆ, ਇਹਦਾ ਮਕਸਦ ਕੀ ਹੈ, ਤੇ ਫਿਰ ਬਾਣੀ ਪੜ੍ਹਨ ਤੇ ਸੁਣਨ ਦਾ ਫਾਇਦਾ ਕੀ ਹੈ? ਹਾਂ, ਇੱਥੇ ਇੱਕ ਗੱਲ ਦਾਸ ਜ਼ਰੂਰ ਕਹਿਣਾ ਚਾਹੇਗਾ, ਸਾਖੀ ਕਹਿਣ ਤੋਂ ਪਹਿਲਾਂ, ਇਤਿਹਾਸ ਕਹਿਣ ਤੋਂ ਪਹਿਲਾਂ, ਸਤਿਗੁਰੂ ਕਹਿੰਦੇ ਨੇ ਜੇ ਬਿਰਤੀ ਨੂੰ ਇਕਾਗਰਤਾ ਵੱਲ ਨਾ ਜੋੜੀਏ, ਫਾਇਦਾ ਤੇ ਇਹਦਾ ਹੈ ਚਾਹੇ ਦੇਰ ਸਵੇਰ ਹੀ ਸਹੀ, ਕਿਉਂਕਿ ਹਰ ਬੰਦਾ ਜਦੋਂ ਇੱਕ ਕਦਮ ਪੱਟਦਾ ਤਾਂ ਮੰਜ਼ਿਲ ਮਿਲਦੀ ਹੈ। ਸਤਿਗੁਰੂ ਹਰਿ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਕੱਲ੍ਹ ਨੂੰ ਇਹਦਾ ਉੱਤਰ ਦੇਵਾਂਗੇ। ਸ਼ਾਮ ਦਾ ਦੀਵਾਨ ਸੀ, ਰਾਤ ਗੁਜ਼ਰੀ, ਅਗਲੇ ਦਿਨ ਦਾ ਦੀਵਾਨ ਹੋਇਆ। ਸਤਿਗੁਰੂ ਜੀ ਸ਼ਿਕਾਰ ਕਰਨ ਵਾਸਤੇ ਸਿੱਖਾਂ ਨੂੰ ਨਾਲ ਲੈ ਕੇ ਚੜ੍ਹੇ ਨੇ। ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਇੱਕ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ। ਇਹ ਉਹ ਪਾਵਨ ਦਰਬਾਰ ਹੈ ਜਿਹਦੇ ਸੰਬੰਧ 'ਚ ਕਵੀ ਬੜਾ ਪਿਆਰਾ ਸ਼ਬਦ ਕਹਿੰਦਾ ਹੈ। ਉਹ ਕਹਿੰਦਾ, ਤੇਰੇ ਦਰਬਾਰ ਕੀ ਆਲੀ ਨਿਰਾਲੀ ਸ਼ਾਨ ਇਹ ਦੇਖੀ ਕਿ ਸਦਾਕਤ ਵੀ ਤੇਰੀ ਗਲੀਓਂ ਕੇ ਚੱਕਰ ਕਾਟਤੀ ਹੋਈ ਦੇਖੀ, ਜਿਸਨੇ ਵੀ ਝੁਕਾਇਆ ਐ ਮੇਰੇ ਮਾਲਕ ਤੇਰੇ ਚਰਨੋਂ ਮੈਂ ਸਰ ਅਪਣਾ, ਤੁਝੇ ਦੇਤਾ ਨਹੀਂ ਦੇਖਾ ਮਗਰ ਝੋਲੀ ਭਰੀ ਹੋਈ ਦੇਖੀ। ਇਸ ਦਰਬਾਰ ਦੇ ਅੰਦਰ ਬਾਦਸ਼ਾਹ ਵੀ ਆਉਂਦਾ ਹੈ, ਬਾਦਸ਼ਾਹ ਦਾ ਬੇਟਾ ਬਿਮਾਰ ਹੁੰਦਾ ਹੈ, ਹਿੰਦੁਸਤਾਨ ਦਾ ਮੁਗਲਾਂ ਦਾ ਬਾਦਸ਼ਾਹ, ਉਹਦਾ ਪੁੱਤਰ ਬਿਮਾਰ ਹੈ, ਦਾਰਾ ਸ਼ਿਕੋਹ। ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਉਹਨੂੰ ਜੀਵਨਦਾਈ ਨਹੀਂ, ਔਸ਼ਧੀ ਮਿਲਦੀ ਹੈ, ਦਵਾਈਆਂ ਮਿਲਦੀਆਂ ਨੇ। ਪੂਰੇ ਵਰਲਡ ਦੇ ਅੰਦਰ ਦਵਾਈਆਂ ਨਹੀਂ ਸਨ, ਕੇਵਲ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਦਵਾਈਆਂ ਸਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦਰਬਾਰ ਇੰਨਾ ਵੱਡਾ ਹੈ, ਇੰਨਾ ਮਹਾਨ ਹੈ। ਸਤਿਗੁਰੂ ਜੀ ਨੇ ਜਦੋਂ ਸਿੱਖਾਂ ਨੂੰ ਨਾਲ ਲੈ ਕੇ ਜੰਗਲ ਨੂੰ ਧਾਈ ਕੀਤੀ, ਇਹ ਸ਼ਿਕਾਰ ਦਾ ਮਤਲਬ ਆਪ ਦਾ ਮਕਸਦ ਇਹ ਸੀ ਕਿ ਆਪ ਜੀ ਨੇ ਵਰਲਡ ਦਾ ਸਭ ਤੋਂ ਵੱਡਾ ਸ਼ਫਾਖਾਨਾ, ਜਾਂ ਇਹ ਕਹਿ ਲਓ ਔਸ਼ਧੀ ਔਸ਼ਧਾਲਾ ਦਵਾਈ ਖਾਨਾ ਜਿਹੜਾ ਸੀ ਕੀਰਤਪੁਰ ਸਾਹਿਬ ਖੋਲਿਆ ਹੋਇਆ ਸੀ। ਆਪ ਜਦੋਂ ਜੰਗਲ ਵਿੱਚ ਆਇਆ ਕਰਦੇ ਸਨ ਤੇ ਜੰਗਲ ਦੇ ਵਿੱਚ ਵੇਖਦੇ ਸਨ ਕਿ ਕੋਈ ਜੀਵ, ਕੋਈ ਐਸਾ ਜਾਨਵਰ, ਪੰਛੀ ਬਿਮਾਰ ਹੋਵੇ, ਕੋਈ ਫੱਟੜ ਹੋਵੇ, ਉਹਨੂੰ ਉਹਨਾਂ ਲਿਆਉਣਾ, ਠੀਕ ਕਰਨਾ, ਜੰਗਲ ਵਿੱਚ ਛੱਡ ਦੇਣਾ। ਜਾ ਰਹੇ ਸਨ, ਜੇਠ ਦਾ ਮਹੀਨਾ ਹੈ, ਸੂਰਜ ਤਪ ਰਿਹਾ ਹੈ ਤੇ ਇੱਕ ਚਮਕਦੀ ਹੋਈ ਚੀਜ਼ ਨਜ਼ਰ ਆਈ ਤੇ ਹਜ਼ੂਰ ਨੇ ਘੋੜਾ ਰੋਕ ਕੇ ਸਿੱਖਾਂ ਨੂੰ ਆਖਿਆ, ਆਖਣ ਲੱਗੇ ਵੀ ਉਹ ਜਿਹੜੀ ਚਮਕਦੀ ਹੋਈ ਚੀਜ਼ ਹੈ ਸਿੱਖੋ, ਜਾ ਕੇ ਚੁੱਕ ਕੇ ਲਿਆਓ। ਮੈਂ ਮੁਕਤਸਰ ਜੀ ਗੱਲ ਕਹਿ ਰਿਹਾ ਕਿ ਇਹਦਾ ਅਰਥ ਭਾਵ ਕੀ ਹੈ, ਅਸੀਂ ਗੁਰਬਾਣੀ ਕਿਉਂ ਸੁਣਦੇ ਹਾਂ,
ਸਾਨੂੰ ਸਮਝ ਆਉਂਦੀ ਹੈ ਜਾਂ ਨਹੀਂ ਆਉਂਦੀ, ਇਹਦਾ ਮਕਸਦ ਕੀ ਹੈ? ਜਿਸ ਵਕਤ ਸਿੱਖ ਕੋਲ ਗਏ ਤੇ ਚਮਕ ਬੰਦ ਹੋਈ, ਉਹਨਾਂ ਨੇ ਆਖਿਆ ਕਿ ਇਹ ਚਮਕਣ ਵਾਲੀ ਚੀਜ਼ ਕੇਵਲ ਤੇ ਕੇਵਲ ਇੱਕ ਕੱਚੇ ਘੜੇ ਦੀ, ਇੱਕ ਘੜੇ ਦੀ ਠੀਕਰੀ ਹੈ, ਮਿੱਟੀ ਦੇ ਭਾਂਡੇ ਦੀ ਠੀਕਰੀ ਹੈ। ਇਹ ਚੁੱਕ ਕੇ ਲਿਆ ਆਈ, ਅਕਲ ਕੇ ਮਹਾਰਾਜ ਇਹ ਚਮਕ ਰਹੀ ਸੀ। ਸਤਿਗੁਰੂ ਨੇ ਆਖਿਆ, ਸਿੱਖੋ ਇਹ ਦੱਸੋ ਇਹ ਚਮਕ ਕਿਉਂ ਰਹੀ ਸੀ? ਅਕਲ ਕੇ ਪਾਤਸ਼ਾਹ, ਤੁਹਾਡੇ ਤੋਂ ਬਿਨਾਂ ਕੌਣ ਦੱਸ ਸਕਦਾ ਹੈ? ਸਿੱਖ ਆਪਣੇ ਗੁਰੂ ਦਾ ਅਦਬ ਕਰਦਾ ਹੈ, ਉਹ ਆਪਣੇ ਗੁਰੂ ਤੋਂ ਅਗਾਂਹ ਨਹੀਂ ਜਾਣਾ ਚਾਹੁੰਦਾ। ਉਹਨੂੰ ਪਤਾ ਵੀ ਹੋਵੇ ਤੇ ਉਹ ਆਪਣੇ ਗੁਰੂ ਦੇ ਅਦਬ ਸਿਰ ਝੁਕਾਉਂਦਾ ਕਿ ਮੇਰਾ ਸਤਿਗੁਰੂ ਹੀ ਮੇਰੀ ਬੁੱਧੀ ਦਾ ਮਾਲਕ ਹੈ। ਜੇ ਮੈਂ ਕੁਛ ਜਾਣਦਾ ਵੀ ਹਾਂ ਤੇ ਇਹਦਾ ਜੋ ਗੁਣਕਾਰੀ ਭਾਵ ਹੈ ਉਹ ਮੇਰੇ ਸਤਿਗੁਰੂ ਦਾ ਦਿੱਤਾ ਹੋਇਆ। ਤੇ ਜਦੋਂ ਸਿੱਖ ਦੇ ਅੰਦਰ ਇਹ ਭਾਵਨਾ ਆ ਜਾਂਦੀ ਹੈ ਕਿ ਇਹ ਦਿੱਤਾ ਹੋਇਆ ਮੇਰੇ ਗੁਰੂ ਦਾ, ਤੇ ਉਹਦੇ ਅੰਦਰ ਅਹਿਮ ਨਹੀਂ ਆਉਂਦਾ। ਸਤਿਗੁਰ ਨੇ ਆਖਿਆ ਕਿ ਕਿਸੇ ਟਾਈਮ ਦੇ ਉੱਤੇ ਕੁਮਾਰ ਦੇ ਚੱਕ ਤੇ ਮਿੱਟੀ ਚੜੀ, ਉਹਨੇ ਭਾਂਡੇ ਬਣਾਏ, ਮਿੱਟੀ ਦੇ ਭਾਂਡੇ ਬਣਾਏ, ਫਿਰ ਆਪ ਵਿੱਚ ਪਕਾਏ ਤੇ ਫਿਰ ਉਸਨੂੰ ਕੋਈ ਪ੍ਰਵਾਣੀ, ਪ੍ਰਵਾਣੀ ਤੋਂ ਭਾਵ ਹੈ ਇੱਕ ਸੂਝਵਾਨ ਘਰ ਦੀ ਇੱਕ ਸੁਚੱਜੀ ਇਸਤਰੀ, ਉਹ ਉਸ ਭਾਂਡੇ ਨੂੰ ਔਰਤ ਖਰੀਦ ਕੇ ਲੈ ਗਈ। ਪਹਿਲੇ ਟਾਈਮਾਂ ਦੇ ਵਿੱਚ ਕਾੜਨੀਆਂ ਹੋਇਆ ਕਰਦੀਆਂ ਸਨ, ਦੁੱਧ ਨੂੰ ਕਾੜਿਆ ਕਰਦੇ ਸਨ ਤੇ ਉਹਨੂੰ ਕਾੜਨੀ ਕਹਿੰਦੇ ਸਨ। ਜਿਹੜੀ ਦਾਲ ਬਣਾਈ ਜਾਂਦੀ ਸੀ ਉਹਨੂੰ ਹਾਂਡੀ ਕਹਿੰਦੇ ਸਨ, ਹਾਰਾ ਵੀ ਕਹਿੰਦੇ ਸਨ, ਹਾਰੇ ਦੇ ਵਿੱਚ ਹਾਂਡੀ ਧਰੀ ਜਾਂਦੀ ਸੀ। ਤੇ ਜਿਸ ਦੇ ਵਿੱਚ ਦਹੀਂ ਜਮਾਈ ਜਾਂਦੀ ਸੀ ਜਾਂ ਘਿਓ ਪਾਇਆ ਜਾਂਦਾ ਸੀ ਉਹਨੂੰ ਡੋਲਾ ਕਹਿੰਦੇ ਸਨ, ਜਿਹਦੇ ਵਿੱਚ ਲੱਸੀ ਲਿਜਾਈ ਜਾਂਦੀ ਸੀ ਉਹਨੂੰ ਵੀ ਡੋਲਾ ਕਹਿੰਦੇ ਸਨ। ਕਹਿੰਦੇ ਨੇ ਕਿ ਇਸ ਭਾਂਡੇ ਦੇ ਅੰਦਰ ਕਿਸੇ ਪ੍ਰਵਾਣੀ ਨੇ ਘਿਓ ਪਾਈ ਰੱਖਿਆ। ਭਾਂਡਾ ਤੇ ਭਾਂਡਾ ਹੈ, ਇੱਕ ਦਿਨ ਟੁੱਟ ਜਾਣਾ ਹੈ। ਇਹ ਜੀਵਨ ਦਾ ਭਾਂਡਾ ਹੋਵੇ ਤੇ ਭਾਵੇਂ ਕੁਮਾਰ ਦੇ ਚੱਕ ਤੇ ਘੜਿਆ ਚੜਿਆ ਹੋਇਆ ਉਹ ਮਿੱਟੀ ਦਾ ਭਾਂਡਾ ਹੋਵੇ, ਪਰ ਇਸ ਟੁੱਟੇ ਹੋਏ ਭਾਂਡੇ ਨੇ ਅਜੇ ਸਾਬਤ ਕਰ ਦਿੱਤਾ ਕਿ ਕਿਸੇ ਟਾਈਮ ਮੈਂ ਘਿਓ ਦੀ ਸੰਗਤ ਕੀਤੀ ਹੈ। ਤੇ ਜਦੋਂ ਸੂਰਜ ਦੀ ਤਪਸ਼ ਪਈ ਹੈ ਇਹ ਘਿਓ ਪਿੰਗਲਿਆ, ਤੇ ਇਹਦੇ ਵਿੱਚੋਂ ਉਸ ਘਿਓ ਦੇ ਵਿੱਚ ਸੂਰਜ ਦੇ ਚਮਕਦੀ ਹੋਈ ਚਮਕ ਨੇ ਇਹ ਦੱਸ ਦਿੱਤਾ ਹੈ ਕਿ ਇਹ ਸੰਸਾਰ ਦੇ ਉੱਤੇ ਚਮਕਣ ਵਾਲੀ ਵਸਤੂ ਜਿਹੜੀ ਆ ਉਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਹੈ, ਬਾਕੀ ਸਭ ਕੁਝ ਵਿਨਾਸ਼ ਹੈ। ਜਦੋਂ ਇਹ ਗੱਲ ਦੱਸੀ ਹੈ ਤੇ ਹਜ਼ੂਰ ਨੇ ਫਿਰ ਉੱਤਰ ਦਿੱਤਾ, ਆਖਣ ਲੱਗੇ, ਰਹੀ ਚਿਕਨਤਾ ਠੀਕਰ ਮਾਹੀ, ਭਾਵ ਤੋ ਬਾਣੀ ਗੁਣ ਰਹਿ ਮਨ ਮਾਹੀ। ਕਈ ਸ਼ਬਦਾਂ ਦਾ ਅਰਥ ਸਾਨੂੰ ਨਹੀਂ ਪਤਾ ਲੱਗਦਾ। ਕਈ ਵਾਰ ਗਾਉਣ ਵਾਲੇ ਗਾ ਜਾਂਦੇ ਨੇ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਇਹ ਬੜਾ ਪਿਆਰਾ ਕਥਨ ਕਰਦੇ ਨੇ, ਉਹ ਕਹਿੰਦੇ ਨੇ ਕਿ ਜੈਸੇ ਮਾਲਾ ਮੇਰੂ ਪੋਰੀਅਤ ਸਭ ਉਪਰ ਕੈ ਸਿਮਰਨ ਸੰਖਿਆ ਮਨ ਆਵਤ ਵਢਾਈ ਕੈ, ਜੈਸੇ ਸਿੰਬਲ ਬਿਰਖ ਪੇਖੀਐ ਉਂਚੋ ਨਿਫਲ ਭਇਓ ਸੁਹੁ ਅਤ ਅਧਕਾਈ ਕੈ, ਜੈਸੇ ਮਿਰਗ ਮਾਲ ਚਾਲ ਚਲਣ ਤਨਾਹਿ। ਤੇ ਅੰਤ ਤੇ ਆਪ ਜੀ ਇਹ ਤੁਕ ਬਿਆਨ ਕਰਦੇ, ਤੈਸੇ ਗਾਇਬੋ ਬਜਾਇਬੋ ਸੁਨਾਇਬੋ ਨਾ ਕਛੂ, ਤੈਸੇ ਗੁਰ ਉਪਦੇਸ਼ ਬਿਨ ਤ੍ਰਿਗ ਚਤੁਰਾਈ ਕੈ। ਜੇ ਬੰਦਾ ਕਿਸੇ ਨੂੰ ਸੁਣਾਉਂਦਾ ਰਹੇ ਤੇ ਆਪ ਨਾ ਸਮਝੇ ਤੇ ਫਿਰ ਤੇ ਗੱਲ ਇਹ ਅਲੱਗ, ਪਰ ਜੇ ਆਪਾਂ ਇਹ ਗੱਲ ਆਖੀਏ ਵੀ ਬੁੱਧੀ ਦੀ ਘਾਟ ਕਰਕੇ ਸਾਨੂੰ ਪਤਾ ਨਹੀਂ ਲੱਗਦਾ, ਤੇ ਸਤਿਗੁਰੂ ਕਹਿੰਦੇ ਨੇ ਰਹੀ ਚਿਕਨਤਾ ਠੀਕਰ ਮਾਏ ਤਿਉਂ ਬਾਣੀ ਗੁਣ ਰਹਿ ਮਨ ਮਾਏ। ਇਹ ਬਾਣੀ ਸੁਣੀ ਤੇ ਪੜ੍ਹੀ ਇਹ ਗੁਣ ਕਰਦੀ ਹੈ, ਆਉਣ ਵਾਲੇ ਸਮੇਂ ਵਿੱਚ ਕਰਦੀ ਹੈ। ਅੱਜ ਸਮਝ ਨਾ ਆਵੇਗੀ, ਕੱਲ੍ਹ ਨੂੰ ਆ ਜਾਏਗੀ, ਕੱਲ੍ਹ ਨੂੰ ਨਾ ਆਵੇਗੀ, ਪਰਸੋਂ ਆ ਜਾਏਗੀ। ਸਾਨੂੰ ਲੈਣ 'ਚ ਲੱਗੇ ਰਹਿਣਾ ਚਾਹੀਦਾ। ਹਰ ਬੰਦਾ ਇੱਕ ਦਿਨ ਦੇ ਵਿੱਚ ਰੱਬ ਨੂੰ ਪ੍ਰਾਪਤ ਨਹੀਂ ਕਰ ਸਕਦਾ, ਉਹ ਕੋਈ ਧਰੋਹੀ ਹੀ ਹੋ ਸਕਦਾ ਹੈ ਜੋ ਧੁਰ ਦਰਗਾਹੀ ਹੋ ਸਕਦਾ, ਉਹ ਕੋਈ ਪ੍ਰਹਿਲਾਦ ਹੋ ਸਕਦਾ ਹੈ, ਪਰ ਆਪਾਂ ਸਾਰੇ ਪ੍ਰਹਿਲਾਦ ਨਹੀਂ, ਪਰ ਪ੍ਰਹਿਲਾਦ ਦੇ ਮਾਰਗ 'ਤੇ ਚੱਲ ਸਕਦੇ ਹਾਂ। ਇੱਕ ਉਰਦੂ ਦੇ ਸ਼ਾਇਰ ਨੇ ਕਿਹਾ, ਕਮਾਲ ਦੀਆਂ ਗੱਲਾਂ ਲਿਖੀਆਂ ਨੇ, ਉਹ ਕਹਿੰਦਾ, ਤੁਮ ਫਸੀਲੇ ਸ਼ਬ ਕੋ ਛੂ ਛੂ ਕਰ ਚਲਤੇ ਰਹੋ, ਹਾਥ ਜਬ ਦੀਵਾਰ ਪੇ ਹੋਗਾ ਤੋ ਦਰ ਵੀ ਆਏਗਾ। ਉਹ ਰਹਿਮਤਾਂ ਦਾ ਦਰਵਾਜ਼ਾ ਜ਼ਰੂਰ ਖੁੱਲੇਗਾ। ਸਾਨੂੰ ਲੈਣ 'ਚ ਲੱਗੇ ਹੋਣਾ ਚਾਹੀਦਾ, ਸਾਨੂੰ ਕਦਮ ਦਰ ਕਦਮ ਅੱਗੇ ਵਧਣਾ ਚਾਹੀਦਾ ਹੈ ਜ਼ਿੰਦਗੀ ਦੇ ਸਫ਼ਰ ਦੇ ਉੱਤੇ। ਸਾਨੂੰ ਐਸਾ ਨਹੀਂ ਕਿ ਜੇ ਜੀਵਨ ਆਪਾਂ ਉਸ ਤਰ੍ਹਾਂ ਬਣਾ ਲਿਆ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਦਸ਼ਮੇਸ਼ ਪਾਤਸ਼ਾਹ ਦੇ ਪਾਵਨ ਚਰਨਾਂ 'ਚ ਬੈਠੇ ਹੋਏ ਹਾਂ, ਬੜੀ ਪਿਆਰੀ ਗਾਥਾ ਭਰਿਆ ਇੱਕ ਸ਼ਬਦ ਲਿਖਦੇ ਨੇ। ਉਹ ਕਹਿੰਦੇ ਨੇ ਕਿ ਮੇਰੀ, ਜਦੋਂ ਆਪਾਂ ਕਹਿੰਦੇ ਨਾ ਫਲਾਣਿਆ ਤੂੰ ਨਹੀਂ ਸਮਝਦਾ, ਉਹ ਫਲਾਣਾ ਨਹੀਂ ਸਮਝਦਾ, ਤੇ ਬੜੀ ਮੁਸ਼ਕਲ ਵਾਲੀ ਗੱਲ ਹੈ, ਕਿਉਂਕਿ ਅਸੀਂ ਦੂਸਰਿਆਂ ਨੂੰ ਸਮਝਾਉਂਦੇ ਸਮਝਾਉਂਦੇ ਖੁਦ ਹੀ ਉਜੜ ਪੈ ਗਏ। ਲੋਕਾਂ ਨੂੰ ਸਮਝਾਉਣ ਵਾਲੇ ਖੁਦ ਮਾਰਗ ਤੋਂ ਭਟਕ ਗਏ,
ਮਨੁੱਖ ਨੇ ਖੁਦ ਸਮਝਣਾ, ਉਹਨੇ ਖੁਦ ਮਾਰਗ ਤੇ ਚੱਲਣਾ। ਆਪ ਜੀ ਨੇ ਬਚਨ ਕੀਤਾ, ਉਹ ਕਹਿੰਦਾ ਕਿ ਇਹ ਜੀਵਨ ਨਗਦ ਧਰਮ ਹੈ, ਗੁਰੂ ਨਾਨਕ ਪਾਤਸ਼ਾਹ ਦਾ ਦਿੱਤਾ ਹੋਇਆ ਧਰਮ ਇੱਕ ਨਗਦ ਧਰਮ ਹੈ, ਇਹ ਜੀਵਨ ਇੱਕ ਨਗਦ ਧਰਮ ਹੈ। ਕਿ ਯਕਦਮ ਬਹੇਸ਼ ਕੇ ਰਹਿਣਾ ਬੁਰਦਨ ਕੇ ਕੀਸਤਮ, ਇਹ ਮਾਏ ਨਕਦ ਜ਼ਿੰਦਗੀਮ ਕੇ ਰਾਏਗਾ ਗੁਜਸਤ। ਇਹਦਾ ਅਰਥ ਭਾਵ ਇਹ ਬਣਦਾ ਹੈ, ਉਹ ਕਹਿੰਦੇ ਨੇ ਇੱਕਦਮ ਸੋਚ ਨਾ ਆਪਣੀ ਕੀਤੀ, ਕਿਉਂ ਤੇ ਕਿਵੇਂ ਕਰ ਆਇਆ ਹਾਂ, ਸਵਾਸਾਂ ਰੂਪੀ ਉਮਰ ਗੁਹਾ ਕੇ ਮਹਾਂਸ਼ੋਕ ਪਛਤਾਇਆ। ਫਿਰ ਪਾਤਸ਼ਾਹ ਪਛਤਾਓਗੇ, ਜਬ ਪ੍ਰਾਣ ਜਾਹੇਂਗੇ ਛੂਟ, ਫਿਰ ਪਛਤਾਉਣ ਦਾ ਕੀ ਫਾਇਦਾ। ਸਤਿਗੁਰੂ ਜੀ ਕਹਿੰਦੇ ਨੇ ਬੱਤਰ ਲੱਗਿਆ ਹੋਇਆ, ਆਪਾਂ ਜ਼ਿਮੀਦਾਰਾਂ ਦੇ ਬੱਚੇ ਹਾਂ, ਕਿਸੇ ਨੇ ਜ਼ਿਮੀਦਾਰਾ ਕੀਤਾ, ਕਿਸੇ ਨੇ ਸੁਣਿਆ। ਸਤਿਗੁਰੂ ਜੀ ਕਹਿੰਦੇ ਨੇ ਵੱਤ ਲੱਗੀ ਸੱਚੇ ਨਾਮ ਕੀ, ਜੋ ਵੀ ਜੈ ਸੋ ਖਾਏ। ਤੇ ਨਾਲ ਚੇਤਾਵਨੀ ਵੀ ਦਿੰਦੇ ਨੇ ਵੀ ਜੇ ਇਹ ਫਿਰ ਵਕਤ ਲੰਘ ਗਿਆ ਤੇ ਫਿਰ ਕੀ ਕਰੇਗਾ। ਜੇ ਪਾਣੀ ਦਿੱਤਾ ਹੈ ਤੇ ਵੱਤਰ ਜਿਹੜੀ ਜ਼ਮੀਨ ਆ ਵੱਤਰੋਂ ਉੱਕ ਗਈ ਤੇ ਫਿਰ ਕੀ ਕਰੇਗਾ। ਫਿਰ ਪਿਤਾ ਜੀ ਇਹ ਬਚਨ ਕਰਦੇ ਨੇ, ਕਹਿੰਦੇ ਨੇ ਹੁਣ ਵੱਤਾ ਹਰ ਨਾਮ ਨਾ ਬੀਜਿਓ। ਇਹ ਸ਼ਬਦ ਤੁਹਾਨੂੰ ਸਾਰਿਆਂ ਨੂੰ ਯਾਦ ਹੈ, ਆਪ ਰੋਜ਼ ਦੇ ਨਿਤਨੇਮੀ ਹੋ। ਸੁਣਨਾ, ਹਜ਼ੂਰ ਕਹਿੰਦੇ ਨੇ ਪੜ੍ਹਨਾ ਗੁਣਨਾ, ਸੰਸਾਰ ਕੀ ਕਾਰ ਹੈ, ਇਹ ਤੇ ਕਾਰ ਵੀ ਹੋ ਸਕਦੀ ਹੈ, ਆਮ ਸਾਡੀ ਸਭਿਅਤਾ ਇੱਕ ਚੱਲਣ ਵੀ ਹੋ ਸਕਦਾ। ਪਰ ਜਦੋਂ ਤੱਕ ਅੰਦਰ ਦੇ ਦੁਬਧਾ ਨੂੰ ਦੂਰ ਨਹੀਂ ਕਰਦੀ, ਅੰਦਰ ਦੇ ਵਿਕਾਰਾਂ ਨੂੰ, ਉਹ ਤੱਕ ਆਪਾਂ ਨਹੀਂ ਲੈ ਜਾਂਦੇ, ਫਿਰ ਗੱਲ ਨਹੀਂ ਬਣਦੀ। ਹੁਣ ਵੱਤਾ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਤੋ ਬਚਨ ਚੱਲ ਰਿਹਾ ਸੀ ਕਿ ਇੱਕਦਮ ਸੋਚ ਨੂੰ ਆਪਣੀ ਕੀਤੀ, ਕਿਉਂ ਤੇ ਕਿਵੇਂ ਕਰ ਆਇਆ ਹਾਂ। ਤੇ ਜੇ ਅਸੀਂ ਇਸ ਬਿਲਰਾਲ ਬਿਲਾਂਦੇ ਹੋਏ ਜੀਵਨ ਦੇ, ਉਹ ਕਹਿੰਦੇ ਨੇ ਕਿ ਕਿਸੇ ਨੇ ਫੁੱਲ ਨੂੰ ਪੁੱਛਿਆ, ਖਿੜੇ ਹੋਏ ਫੁੱਲ ਵੱਲ ਧਿਆਨ ਮਾਰ ਕੇ ਵੇਖਿਆ, ਉਹ ਆਪਾਂ ਵੀ ਇਸ ਸੰਸਾਰ ਵਿੱਚ ਵਿਚਰਦਿਆਂ ਵੇਖਦੇ ਹਾਂ, ਮੁਸ਼ਕਰਾਉਂਦੇ ਹੋਏ ਚਿਹਰਿਆਂ ਦੇ ਪਿੱਛੇ ਬੜੀਆਂ ਉਦਾਸੀਆਂ ਨੇ, ਦੁੱਖਾਂ ਦੀਆਂ ਬਹੁਤ ਵੱਡੀਆਂ ਕਹਾਣੀਆਂ ਨੇ। ਕਿਉਂਕਿ ਮਨੁੱਖ ਰੱਬ ਤੋਂ ਟੁੱਟਿਆ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰਭੂ ਪਿਆਰ ਹੈ ਉਹ ਹਮੇਸ਼ਾ ਖੇੜੇ ਵਿੱਚ ਰਹਿੰਦੇ ਨੇ। ਕਿਸੇ ਨੇ ਫੁੱਲ ਨੂੰ ਪੁੱਛਿਆ, ਇਹ ਫੁੱਲਾ ਖਿੜਿਆ ਹੈ, ਟੁੱਟ ਜਾਏਗਾ, ਤੇਰੀਆਂ ਪੱਤੀਆਂ ਡਿੱਗ ਜਾਣਗੀਆਂ, ਮੁਰਝਾ ਜਾਏਗਾ। ਤੇ ਉਸ ਫੁੱਲ ਨੇ ਆਖਿਆ ਕਿ ਮੈਂ ਉਹ ਸੱਚਾਈ ਨੂੰ ਹਮੇਸ਼ਾ ਯਾਦ ਰੱਖਿਆ, ਮੇਰਾ ਖਿੜਨਾ ਕਿਸੇ ਐਸੇ ਮਕਸਦ ਦੀ ਰੋਸ਼ਨੀ ਹੈ ਕਿ ਮੈਂ ਇੱਕ ਮਹਿਕ ਫੈਲਾਉਣੀ ਹੈ, ਉਹ ਤੋਂ ਬਾਅਦ ਹਰੇਕ ਦਾ ਵਿਨਾਸ਼ ਹੋਣਾ, ਪਰ ਇਹ ਵਿਨਾਸ਼ ਮੇਰੀ ਖੁਸ਼ਬੂ ਦਾ ਕਦੇ ਨਹੀਂ ਹੋਣਾ। ਕਹਿੰਦਾ ਫੂਲ ਖਿਲਤਾ ਹੈ ਮੁਰਝਾਨੇ ਕਾ ਤਖਿਆਲ ਲੇਕਰ, ਫੂਲ ਖਿਲਤਾ ਹੈ ਮੁਰਝਾਨੇ ਕਾ ਤਖਿਆਲ ਲੇਕਰ, ਜਿਸੇ ਹੱਸਦਾ ਹੋਇਆ ਪਾਓਗੇ ਉਹ ਪਰੇਸ਼ਾਨ ਹੋਗਾ। ਕਹਿੰਦਾ ਉਹਦੇ ਪਿੱਛੇ ਜਦ ਝਾਤ ਮਾਰ ਕਿਤੇ ਵੇਖੋ, ਜਿਹੜੀਆਂ ਰੂਹਾਂ ਬਾਣੀ ਦੇ ਨਾਮ ਵਿੱਚ ਰੰਗੀਆਂ ਨੇ, ਸਤਸੰਗ ਦੇ ਨਾਮ ਵਿੱਚ ਰੰਗੀਆਂ ਨੇ, ਉਹਨਾਂ ਦੇ ਉੱਤੇ ਇਹ ਸ਼ਬਦ ਨਹੀਂ ਟੁੱਕਦਾ ਕਿ ਕਿਸੇ ਉਸ ਮਹਾਨ ਵਿਦਵਾਨ ਨੇ ਬਚਨ ਆ ਕੇ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ। ਉਹ ਕਹਿੰਦਾ ਕਬਾਬੇ ਸੀਖ ਹੈ ਹਮ ਕਰਵਟੇ ਹਰ ਸੂ ਬਦਲਤੇ ਹੈ, ਜਲ ਜਾਤਾ ਹੈ ਜੋ ਇਹ ਪਹਿਲੂ ਤੋ ਵੋ ਪਹਿਲੂ ਬਦਲਦੇ ਹੈ। ਸਾਰੀ ਜ਼ਿੰਦਗੀ ਮਨੁੱਖ ਤੜਫਦਾ ਮਰ ਗਿਆ, ਨਾਮ ਦੀ ਕਣੀ ਜਿਹੜੀ ਆ ਉਹ ਹਿਰਦੇ ਵਿੱਚ ਨਹੀਂ ਵਸੀ, ਉਹ ਪਈ ਨਹੀਂ। ਜੇ ਕਿਤੇ ਮੌਕਾ ਮਿਲਿਆ ਤੇ ਇਹਨੇ ਆਪਣੇ ਉੱਤੇ ਰੇਨਕੋਟ ਪਾ ਲਿਆ। ਸਤਿਗੁਰ ਦੀ ਬਾਣੀ ਦਾ, ਉਹਦੀਆਂ ਰਹਿਮਤਾਂ ਦਾ ਮੀਂਹ ਤੇ ਹਰ ਇੱਕ ਤੇ ਬਰਸਦਾ ਹੈ। ਪਰ ਕੋਈ ਭੁੱਲਾ ਹੈ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜੀਵਨ ਇਵੇਂ ਗੁਜ਼ਰਦਾ ਜਾ ਰਿਹਾ, ਜੀਵਨ ਇਵੇਂ ਲੰਘਦਾ ਜਾ ਰਿਹਾ। ਆਪ ਹੀ ਕਹਿੰਦੇ ਨੇ ਕਿ ਸਾਡੀ ਦੌੜ, ਅਸੀਂ ਚੱਲੇ ਤੇ ਬਹੁਤ ਹਾਂ ਪਰ ਪਹੁੰਚੇ ਕਿਤੇ ਨਹੀਂ। ਭਾਈ ਗੁਰਦਾਸ ਸਾਹਿਬ ਦਾ ਕਵਿਤਾ ਮੈਂ ਆਪ ਦੀ ਨਜ਼ਰ ਕਰਾਂ। ਆਪ ਹੀ ਕਹਿੰਦੇ ਨੇ ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚੱਲਿਓ, ਨੈਣ ਉਗਰ ਤਵਈ ਠਾਓ ਹੀ ਠਿਕਾਨੋ ਹੈ। ਜੈਸੇ ਜੇਵਰੀ ਬਟਤ ਆਂਦਰੋ ਅਚਿੰਤ ਚਿੰਤ, ਖਾਤ ਜਾਤ ਬਛਰੋ ਟਟੋਰੋ ਪਛਤਾਨੋ ਹੈ। ਹੁਣ ਇੱਥੇ ਆਪ ਜੀ ਨੇ ਉਦਾਹਰਣਾਂ ਦਿੱਤੀਆਂ ਨੇ। ਉਹ ਕਹਿੰਦੇ ਨੇ ਕਿ ਅੱਜ ਇੱਕ ਤੇਲੀ ਨੇ, ਤੇਲੀ ਦੀ ਇੱਕ ਜਾਤ ਹੈ ਸਾਡੇ ਭਾਰਤ ਦੇ ਅੰਦਰ, ਏਸ਼ੀਆ ਦੇ ਅੰਦਰ ਪਾਈ ਜਾਂਦੀ ਹੈ ਜ਼ਿਆਦਾ ਕਰਕੇ, ਜਿਹੜਾ ਤੇਲ ਦਾ ਕੰਮ ਕਰਨ ਲੱਗਦਾ ਉਹਨੂੰ ਤੇਲੀ ਕਹਿ ਦਿੰਦੇ ਨੇ, ਜਿਹੜਾ ਚਮੜੇ ਦਾ ਕੰਮ ਕਰਦਾ ਉਹਨੂੰ ਚਮਾਰ ਵੀ ਕਹਿ ਦਿੰਦੇ ਨੇ ਜਾਂ ਮੋਚੀ ਕਹਿ ਦਿੰਦੇ ਨੇ। ਇਸੇ ਤਰ੍ਹਾਂ ਜਿਹੜਾ ਜ਼ਿਮੀਦਾਰਾ ਕਰਦਾ ਉਹਨੂੰ ਜੱਟ ਜ਼ਿਮੀਦਾਰ ਵੀ ਕਹਿ ਦਿੰਦੇ ਨੇ। ਖੈਰ ਵਿਸਤਾਰ ਵਿੱਚ ਨਾ ਜਾਵਾਂ, ਅੱਜ ਕੋਹਲੂ ਦੇ ਅੰਦਰ ਉਹ ਬੈਲ ਜੋੜਿਆ ਹੈ,
ਹੁਣ ਤੇ ਮਸ਼ੀਨਾਂ ਆ ਗਈਆਂ ਪਰ ਜਿਨ੍ਹਾਂ ਸਮਿਆਂ ਦੀ ਇਹ ਗੱਲ ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ ਉਹਨਾਂ ਟਾਈਮਾਂ ਦੇ ਉੱਤੇ ਤਿਲਾਂ ਦਾ ਤੇਲ, ਸਰੋਂ ਦਾ ਤੇਲ, ਰਾਈ ਦਾ ਤੇਲ ਅਤੇ ਹੋਰ ਤੇਲ ਵਾਲੀਆਂ ਚੀਜ਼ਾਂ ਜਿਹੜੀਆਂ ਸਨ ਕੋਹਲੂ ਦੇ ਰਾਹੀਂ ਕੱਢੀਆਂ ਜਾਂਦੀਆਂ ਸਨ। ਸਪੈਲਰ ਨਹੀਂ ਸਨ ਹੋਇਆ ਕਰਦੇ, ਉਹਨਾਂ ਦੇ ਅੱਗੇ ਪਸ਼ੂ ਜੋੜਿਆ ਜਾਇਆ ਕਰਦੇ ਸਨ। ਤੇ ਆਮ ਕਰਕੇ ਆਪਣੀ ਇੱਕ ਜਿਹੜੀ ਹੈ ਉਦਾਹਰਣ ਵੀ ਹੈ ਵੀ ਤੇਲੀ ਦੇ ਬੈਲ ਵਾਂਗੂ ਅਸੀਂ ਚੱਲ ਰਹੇ ਹਾਂ। ਉਹਦਾ ਮਕਸਦ ਇਹ ਹੈ ਕਿ ਅੱਜ ਬੈਲ ਜਿਹੜਾ ਹੈ ਉਹਦੀ ਅੱਖਾਂ ਦੇ ਅੱਗੇ ਪੱਟੀ ਬੰਨ ਕੇ ਤੇ ਤੇਲੀ ਨੇ ਘਾਣੀ ਪਾ ਕੇ ਉਹਨੂੰ ਕੋਹਲੂ ਦੇ ਅੰਦਰ ਜੋੜ ਲਿਆ ਤੇ ਉਹਨੇ ਉਹਨੂੰ ਹੱਕ ਦਿੱਤਾ, ਆਪ ਕੰਮ ਕਰਦਾ ਰਿਹਾ। ਜਦੋਂ ਦੇਖਿਆ ਹੁਣ ਅੱਖਾਂ ਤੇ ਬੰਦ ਨੇ, ਉਹਨੂੰ ਇਹ ਨਹੀਂ ਪਤਾ, ਬੈਲ ਨੂੰ ਇਹ ਨਹੀਂ ਪਤਾ, ਬਲਦ ਨੂੰ ਇਹ ਨਹੀਂ ਪਤਾ ਕਿ ਮੇਰੇ ਪਿੱਛੇ ਮਾਲਕ ਹੈ। ਉਹਨੇ ਸੋਚਿਆ ਵੀ ਜ਼ਰੂਰ ਮੇਰੇ ਪਿੱਛੇ ਮਾਲਕ ਲੱਗਾ ਹੋਏਗਾ, ਰੁਕਾਂਗਾ ਸੋਟੀ ਮਾਰੇਗਾ। ਕਿਤੇ ਮੜ ਜਾ ਢਿੱਲਾ ਪੈਂਦਾ ਤੇ ਤੇਲੀ ਇਹ ਗੱਲ ਕਹਿ ਦਿੰਦਾ ਵੀ ਚੱਲ ਚੱਲ, ਰੁਕ ਨਾ ਚੱਲ, ਵੀ ਸ਼ਾਬਾਸ਼। ਚਲਦਿਆਂ ਚਲਦਿਆਂ ਕਾਫੀ ਸਮਾਂ ਹੋ ਗਿਆ, 2-2.5 ਪਹਿਰ ਦਾ ਸਮਾਂ ਹੋ ਗਿਆ, 4-5 ਘੰਟੇ ਦਾ ਸਮਾਂ ਹੋ ਗਿਆ ਤੇ ਮਾਲਕ ਨੂੰ ਹੁਣ ਫਿਕਰ ਹੈ ਕਿ ਬਲਦ ਨੂੰ ਹੁਣ ਭੁੱਖ ਲੱਗੀ ਹੋਵੇਗੀ, ਪਾਣੀ ਵੀ ਪੀਣਾ ਤੇ ਘਾੜੀਆਂ ਵੀ ਕਈ ਕੱਢ ਲਈਆਂ ਨੇ। ਉਸਨੇ ਹੁਣ ਜਦੋਂ ਬੈਲ ਦੀਆਂ ਅੱਖਾਂ ਤੋਂ ਅੱਗੋਂ ਪਰਦਾ ਹਟਾਇਆ ਤੇ ਬੈਲ ਦੇ ਅੰਦਰ ਉਹਦੀ ਮਾਨਸਿਕ ਅਵਸਥਾ ਭਾਈ ਗੁਰਦਾਸ ਜੀ ਦੱਸ ਰਹੇ ਨੇ ਕਿ ਬੈਲ ਨੇ ਸੋਚਿਆ ਕਿ ਅੱਜ ਤੇ ਮੈਂ ਬੜਾ ਸਫ਼ਰ ਕਰ ਲਿਆ, ਅੱਜ ਮੈਂ ਬਹੁਤ ਦੂਰ ਪਹੁੰਚ ਗਿਆ ਹੋਵਾਂਗਾ, ਬੜਾ ਲੰਬਾ ਸਫ਼ਰ ਕਰ ਲਿਆ। ਪਰ ਜਦੋਂ ਮਾਲਕ ਨੇ ਅੱਖਾਂ ਦੇ ਅੱਗੋਂ ਕੱਪੜਾ ਹਟਾਇਆ, ਖੋਪੇ ਹਟਾਏ ਤੇ ਭਾਈ ਸਾਹਿਬ ਕਹਿੰਦੇ ਨੇ ਬੈਲ ਉੱਥੇ ਖੜਾ ਸੀ ਜਿੱਥੋਂ ਮਾਲਕ ਨੇ ਚਲਾਇਆ ਸੀ। ਅਸਲ ਦੇ ਵਿੱਚ ਮਨੁੱਖ ਦੀ ਜ਼ਿੰਦਗੀ ਜਿਹੜੀ ਹੈ ਉਹ ਇੱਥੇ ਟਿੱਕੀ ਹੋਈ ਹੈ। ਆਦਿ ਕਹਿੰਦੇ ਨੇ ਜੈਸੇ ਬੈਲ ਤੇਲੀ ਕੋ ਜਾਨਤ ਕੋਈ ਕੋਸ ਚਲਿਓ, ਨੈਨ ਉਗਰਤ ਹੋਈ ਠਾਉ ਹੋਈ ਠਿਕਾਨੋ ਹੈ, ਜੈਸੇ ਜੇਵਰੀ ਬਟਤ ਆਂਦਰੋ ਅਚੰਤ ਚੰਤ ਖਾਤ ਜਾਤ ਬਛਰੋ ਟਟੋਰੋ ਬਛਤਾਨੋ ਹੈ। ਹੁਣ ਇੱਕ ਨੇਤਰਹੀਣ ਜਿਹੜਾ ਉਹ ਰੱਸੀ ਵੱਟ ਰਿਹਾ ਘਰ ਦੇ ਅੰਦਰ, ਉਹਨੂੰ ਦਿਸਦਾ ਨਹੀਂ, ਰੱਸੀ ਵੱਟਣ ਚੋਂ ਮਾਹਿਰ ਹੈ, ਇਹ ਅਸੀਂ ਨਜ਼ਾਰੇ ਵੇਖੇ ਨੇ। ਇਹਦਾ ਵਿਸਤਾਰ ਨਾ ਕਰਾਂ, ਇੱਕ ਦੋ ਗੱਲਾਂ ਹੋਰ ਵੀ ਕਹਿਣੀਆਂ ਨੇ। ਤੋ ਨਾਲ ਹੀ ਜਿਹੜੀ ਪਰਿਵਾਰ ਦੇ ਮੈਂਬਰਾਂ ਨੇ ਵੱਛਾ ਬੰਨਿਆ ਹੋਇਆ ਹੈ, ਉਹ ਵੱਛਾ ਜਿਹੜਾ ਹੈ ਇਹਨੂੰ ਛੋਟੇ ਬੱਚਿਆਂ ਨੂੰ ਆਦਤ ਹੁੰਦੀ ਹੈ ਇਹ ਰੱਸੇ ਖਾਣ ਦੀ, ਡੰਗਰਾਂ ਨੂੰ ਵੀ ਕਈ ਡੰਗਰ ਰੱਸੇ ਖਾਂਦੇ ਨੇ, ਉਹ ਨਾਲ ਦੀ ਨਾਲ ਰੱਸੀ ਚਬੜੀ ਗਿਆ, ਸਣ ਖਤਮ ਹੋ ਗਈ ਤੇ ਰੱਸੀ ਵੱਟਣ ਵਾਲੇ ਨੇ ਸੋਚਿਆ ਅੱਜ ਮੈਂ ਵਾਹਵਾ ਰੱਸੀ ਵੱਟ ਲਈ ਹੋਣੀ ਹੈ, ਸਣ ਤੇ ਵਾਹਵਾ ਲੈ ਕੇ ਆਇਆ ਸੀ। ਪਰ ਜਦੋਂ ਹੱਥਾਂ ਨਾਲ ਮਿਲਣ ਲੱਗਾ ਤੇ ਇੱਕ ਟੁਕੜਾ ਜਿਹਾ ਹੀ ਉਹਦੇ ਹੱਥ ਵਿੱਚ ਆਇਆ, ਕਿਉਂਕਿ ਰੱਸੀ ਸਾਰੀ ਬੈਲ ਖਾ ਗਿਆ। ਭਾਈ ਸਾਹਿਬ ਇਹ ਨਜ਼ਾਰਾ ਦੇਖ ਰਹੇ ਨੇ, ਉਹ ਕਹਿੰਦੇ ਨੇ ਵੀ ਇਸ ਤਰ੍ਹਾਂ ਕਰਕੇ ਹੁਣ ਪੱਲੇ ਕੱਖ ਨਹੀਂ ਪਿਆ, ਜੈਸੇ ਜੇਵਰੀ ਬਟਤ ਆਂਦਰੋ ਅਚੰਤ ਚੰਤ ਖਾਤ ਜਾਤ ਬਛਰੋ ਟਟੋਰੋ ਬਛਤਾਨੋ ਹੈ। ਅੰਤਲੀ ਜਿਹੜੀ ਤੁਕ ਹੈ ਉਹ ਉੱਥੇ ਆ ਕੇ ਨਤੀਜਾ ਕੱਢਦੇ ਨੂੰ ਕਹਿੰਦੇ ਨੇ, ਤੈਸੇ ਸੁਪਨੰਤਰ ਦਸੰਤਰ ਬਿਹਾਏ ਗਈ, ਪਹੁੰਚ ਨਾ ਸਕਿਓ ਤਹਾਂ ਜਹਾਂ ਹੋਏ ਜਾਣੋ। ਜਿੱਥੇ ਮੈਂ ਜਾਣਾ ਸੀ ਉੱਥੇ ਮੈਂ ਪਹੁੰਚ ਨਹੀਂ ਸਕਿਆ, ਖੜਾ ਉੱਥੇ ਹੀ ਹਾਂ, ਸਫ਼ਰ ਬੜਾ ਕਰ ਲਿਆ, ਜ਼ਿੰਦਗੀ 'ਚ ਬੜੇ ਮਿੱਤਰ ਹੰਢਾ ਲਏ, ਬੜਾ ਧਨ ਵੇਖਿਆ। ਜੇ ਧਨ ਦੀ ਗੱਲ ਆਉਂਦੀ ਹੈ ਤੇ ਸਤਿਕਾਰਯੋਗ ਬਾਬਾ ਦਰਸ਼ਨ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ, ਆਪ ਜੀ ਨੂੰ ਗੁਰਪ੍ਰਤਾਪ ਸੂਰਜ ਇਤਿਹਾਸ ਦੀ ਜਿਹੜੀ ਹੈ ਉਹ ਵਿਆਖਿਆ ਹਰ ਰੋਜ਼ ਕਰਵਾਉਂਦੇ ਨੇ, ਇਹਦੇ 'ਚ ਇੱਕ ਪ੍ਰਕਰਨ ਆਉਂਦਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਦੇ ਅੰਦਰ ਗੋਇੰਦਵਾਲ ਸਾਹਿਬ ਇੱਕ ਸਿੱਖ ਸੀ, ਇੱਕ ਸੇਠ ਸੀ ਜਿਹਦਾ ਨਾਮ ਸੀ ਭਾਈ ਮਹੇਸ਼ਾ ਜੀ। ਭਾਈ ਮਹੇਸ਼ਾ ਜੀ ਨੂੰ ਇਸੇ ਤਰ੍ਹਾਂ ਹੀ ਗੁਰੂ ਦੇ ਦਰਬਾਰ ਦੀ ਲਿਵ ਲੱਗੀ ਹੈ, ਇਹ ਲਿਵ ਲੱਗਦੀ ਹੈ ਪਿਆਰਿਓ, ਅਸੀਂ ਕਿਸੇ ਲਈ ਨਹੀਂ ਆਉਣਾ, ਅਸੀਂ ਆਪਣੇ ਜੀਵਨ ਦਾ ਪੱਧਰ ਉੱਚਾ ਕਰਨਾ, ਅਸੀਂ ਆਪਣੇ ਜੀਵਨ ਦੀਆਂ ਉਹਨਾਂ ਔਕੜਾਂ ਨੂੰ ਦੂਰ ਕਰਨ ਵਾਸਤੇ ਗੁਰੂ ਦੇ ਦਰਬਾਰ 'ਤੇ ਆਉਣਾ, ਨਾ ਤਾਂ ਆਪਾਂ ਪ੍ਰਬੰਧਕਾਂ 'ਤੇ ਕੋਈ ਅਹਿਸਾਨ ਕਰਨਾ, ਨਾ ਆਪਣੇ ਪਰਿਵਾਰ 'ਤੇ ਅਹਿਸਾਨ ਕਰਨਾ, ਅਸੀਂ ਆਪਣੇ ਜੀਵਨ ਨੂੰ ਸੰਵਾਰਨਾ। ਗੁਰੂ ਦੇ ਦਰ ਆਈਏ ਅਤੇ ਫਿਰ ਵੇਖੋ ਕਿੰਨਾ ਆਨੰਦ ਹੈ, ਕਿੰਨੇ ਆਨੰਦ ਨਾਲ ਤੁਸੀਂ ਬੈਠੇ ਹੋ। ਸਾਧ ਸੰਗਤ ਬੈਕੁੰਠ ਆਹੇ, ਇਹੋ ਜਿਹਾ ਬੈਕੁੰਠ ਦੁਨੀਆਂ 'ਤੇ ਕਿਹੜਾ ਹੋ ਸਕਦਾ। ਇਹਦਾ ਨਾਮ ਸੀ ਭਾਈ ਮਹੇਸ਼ਾ ਜੀ। ਭਾਈ ਮਹੇਸ਼ਾ ਜੀ ਨੂੰ ਲਿਵ ਲੱਗੀ ਆ ਹੁਣ ਗੁਰੂ ਦੇ ਵਿੱਚ ਅਭੇਦ ਹੋਣ ਨੂੰ ਮਨ ਕਰਦਾ ਹੈ। ਇੱਕ ਦਿਨ ਉਸਨੇ ਆਖਿਆ, ਪਾਤਸ਼ਾਹ ਰਹਿਮਤ ਕੀ ਕਰੋ ਮੇਰੇ 'ਤੇ, ਸਤਿਗੁਰੂ ਮੈਂ ਬੜਾ ਧਨ ਵੇਖ ਲਿਆ, ਮੈਂ ਬੜਾ ਕੁਝ ਵੇਖ ਲਿਆ, ਹੁਣ ਇਹ ਤਪਸ਼ ਜਿਹੜੀ ਹੈ ਮਿਟ ਜਾਵੇ।
अब हमको नहीं तन की आसा, कर कृपा दीजै चरण निवासा। अकल गा के पातशाह हुण मैनूं तन दी आसा नहीं रही। जेकर आप मेहर करो, रहमत करो, ते हुण मैनूं अपने चरणां विच जगह दे दिओ। मनुख बड़ी थोड़ी गिणती दे विच ने, क्षमा करियो, मैं भी उहनां दे विच ही हाँ। कई लोग कहते हैं फलाने तू नहीं सुधरता, फलाना इंज नहीं करता, फलाना वो नहीं कहता। असं अपने आप को कहने, असं कहने कि अजे असी भी उस मंजिल से नहीं पहुंचे, साड़ी भी सफर से यह दौड़ जारी है। मनुख धन के पिछे ही दौड़ लाई जा रहा है, यदि मायक पदार्थों की दौड़ अजे खत्म नहीं है, कदों खत्म करेगी। गुरु पातशाह की मेहर है। सतगुर ने आख्या कि महेशा जी, जो चीज तू मंग रहा है ये बड़ी महंगी है। हूँ आप सधारण तौर पर गुरु को आने, गुरु साड़िया झोलियां भरदा, जो असं मंगते हैं मिल जाता, जो मंगा सो लेवे, पर अपने संतां देवे। पर जिहड़ी अंदरूनी चीज तू मंग रहा है ये छड़नी बड़ी औखी है। इनू प्राप्त करन दे वास्ते तेरा बहुत कुछ नुकसान होना, बहुत कुछ चला जाएगा। आखणगा सतगुरु, जे आप मेरे सिर उत्ते हाथ रखते हो तो मेरी जो भी चीज चली जाती है मेरी नहीं है, जिहड़ी चली जाती है मेरी नहीं है। याद रखियो, जिहड़ी चली जाती है वह मेरी नहीं है। असीं कहिंदे मेरी है, पर जो जाण वाली है मेरी नहीं है। यह बड़ी डूंघी ते ज्ञानवान

ਤੇ ਕਲਮ ਫੇਰ ਦਿੰਦਾ, ਕਹਿੰਦਾ ਜਾ ਹੁਣ ਤੂੰ ਸਾਡਾ ਕੁਛ ਨਹੀਂ ਦੇਣਾ। ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਕਹਿੰਦੇ ਨੇ ਖਾਂਦਿਆਂ ਖਾਂਦਿਆਂ ਖੂਨ ਖੁੱਟ ਜਾਂਦਾ। ਇੱਕ ਟਾਈਮ ਆਇਆ ਘਰ ਦੇ ਵਿੱਚ ਧਨ ਦੀ ਥੋੜ੍ਹ ਹੋ ਗਈ, ਕਮੀ ਹੋ ਗਈ, ਕੁਛ ਵੀ ਨਹੀਂ ਰਹਿ ਗਿਆ, ਕੁਛ ਵੀ ਨਹੀਂ ਰਹਿ ਗਿਆ ਖਾਣ ਤੇ ਪਕਾਉਣ ਨੂੰ। ਸਤਿਗੁਰੂ ਜੀ ਨੇ ਮਿਹਰ ਕਰਦਿਆਂ ਹੋਇਆ ਇੱਕ ਦਿਨ ਆਖਿਆ, ਆ ਮਹੇਸ਼ਾ ਮੇਰੇ ਗੱਲ ਨਾ ਲੱਗ ਜਾ। ਉਹ ਕਿੰਨਾ ਵਡਭਾਗਾ ਸਿੱਖ ਹੋਵੇਗਾ ਜਿਹਨੂੰ ਗੁਰੂ ਨੇ ਆਪਣੇ ਗੱਲ ਨਾਲ ਲਾਉਣ ਵਾਸਤੇ ਆਖਿਆ, ਆ ਮਹੇਸ਼ਾ ਮੇਰੇ ਗੱਲ ਨਾਲ ਲੱਗ ਜਾ। ਤੇ ਬਚਨ ਕੀਤਾ, ਇਹ ਤੋਂ ਮੇਰਾ ਪੂਰਨ ਸਿੱਖ ਇਸ ਕੇ ਮਨ ਨਹੀਂ ਮਾਇਆ ਬਿਖ। ਮਾਇਆ ਦਾ ਜ਼ਹਿਰ ਇਹਦੇ ਮਨ ਦੇ ਵਿੱਚ ਹੁਣ ਨਹੀਂ ਹੈ। ਲੈ ਭਾਈ ਮਹੇਸ਼ਾ ਉਸ ਮੰਜ਼ਿਲ ਤੇ ਪਹੁੰਚ ਗਏ ਹਾਂ, ਗੁਰੂ ਨਿਹਾਲ ਹੋ ਗਿਆ। ਜੇ ਗੁਰੂ ਦੇ ਖਜ਼ਾਨੇ ਦੇ ਵਿੱਚੋਂ, ਗੁਰੂ ਨਾਨਕ ਪਾਤਸ਼ਾਹ ਦੇ ਖਜ਼ਾਨੇ ਵਿੱਚੋਂ ਧਨ ਲੈ ਜਾ, ਫਿਰ ਦੁਬਾਰੇ ਕਾਰੋਬਾਰ ਕਰ, ਧਰਮ ਦਾ ਪ੍ਰਚਾਰ ਕਰ, ਧਰਮ ਦੀ ਗੱਲ ਕਰ, ਰੌਣਕਾਂ ਲੱਗ ਜਾਣਗੀਆਂ। ਜਦੋਂ ਇਨਸਾਨ ਆਪਣੀ ਮਨ ਦੀ ਬਿਰਤੀ ਗੁਰੂ ਦੇ ਚਰਨਾਂ 'ਤੇ ਸੁੱਟ ਦਿੰਦਾ, ਕਿਉਂਕਿ ਖਿਆਲਾਤ ਨੇ ਨਾ, ਜਦੋਂ ਖਿਆਲਾਤਾਂ ਨੂੰ ਆਪਾਂ ਗੁਰੂ ਨਾਲ ਜੋੜਦੇ ਹਾਂ ਜਾਂ ਸੰਸਾਰ ਨਾਲ ਜੋੜਦੇ ਹਾਂ ਤਾਂ ਫਰਕ ਪੈ ਜਾਂਦਾ। ਸੰਸਾਰ ਦੇ ਉੱਤੇ ਵਿਦਵਾਨ ਇਹ ਬਚਨ ਕਰਦਾ, ਉਹ ਕਹਿੰਦਾ ਰਹੇਗੀ ਆਬੋ ਹਵਾ ਮੈਂ ਖਿਆਲ ਕੀ ਸ਼ਕਤੀ, ਰਹੇਗੀ ਆਬੋ ਹਵਾ ਮੈਂ ਖਿਆਲ ਕੀ ਸ਼ਕਤੀ, ਇਹ ਫਾਨੀ ਖਾਕ ਹੈ, ਰਹੇ ਰਹੇ ਨਾ ਰਹੇ। ਇਹ ਸਰੀਰ ਨੇ ਤਾਂ ਰਹਿਣਾ ਨਹੀਂ, ਪਰ ਇਹ ਸੱਚਾਈ ਹੈ ਕਿ ਸਾਡੇ ਵਿਚਾਰਾਂ ਨੇ ਜਿਉਂਦਾ ਰਹਿਣਾ, ਚੰਗਿਆਂ ਨੇ ਵੀ ਜਿਉਂਦਾ ਰਹਿਣਾ ਅਤੇ ਮਾੜਿਆਂ ਨੇ ਵੀ ਜਿਉਂਦਾ ਰਹਿਣਾ। ਇਹਦਾ ਵਿਸਤਾਰ ਆਪਾਂ ਨਹੀਂ ਕਰਨਾ। ਹੁਣ ਧਨ ਤੋਂ ਕਿਵੇਂ ਬਚਿਆ ਜਾਵੇ, ਇਸ ਜ਼ਹਿਰ ਤੋਂ ਕਿਵੇਂ ਬਚਿਆ ਜਾਏ, ਇਹ ਗੱਲਾਂ ਜਿਹੜੀਆਂ ਹਨ ਗੁਰਮਤਿ ਦੇ ਦੁਆਰਾ ਦੱਸੀਆਂ ਜਾ ਰਹੀਆਂ ਨੇ, ਗੁਰਬਾਣੀ ਦੁਆਰਾ ਦੱਸੀਆਂ ਜਾ ਰਹੀਆਂ ਨੇ, ਸਤਿਗੁਰੂ ਦੱਸ ਰਹੇ ਹਨ, ਮਨੁੱਖ ਨੂੰ ਇਹ ਸਮਝਾ ਰਹੇ ਨੇ, ਇਤਿਹਾਸ ਸਮਝਾ ਰਿਹਾ ਹੈ, ਗੁਣੀ ਸਮਝਾ ਰਹੇ ਨੇ, ਪਰ ਸਮਝਣਾ ਸਾਰਿਆਂ ਨੇ ਹੈ। ਇੱਕ ਸਮਝਾਉਣਾ ਹੁੰਦਾ, ਇੱਕ ਖੁਦ ਵੀ ਸਮਝਣਾ ਹੁੰਦਾ। ਸਤਿਗੁਰ ਤਾਂ ਇੱਥੋਂ ਤੱਕ ਸਾਨੂੰ ਤਾੜਨਾ ਕਰਦੇ ਨੇ ਜੋ ਅਸੀਂ ਗੱਲਾਂ ਕਰਨ ਵਾਲੇ ਹਾਂ, ਕਿ ਪ੍ਰਥਮੇ ਮਨ ਪਰ ਬੁੱਧ ਆਪਣਾ ਪਾਛੈ ਅਵਰ ਰੁਝਾਵੈ। ਪਹਿਲਾਂ ਆਪਣੇ ਆਪ ਨੂੰ ਸਮਝਾ ਅਤੇ ਦੂਸਰੇ ਨੂੰ ਤਾਂ ਸਮਝਾਏ, ਪਰ ਸਾਡਾ ਸੁਭਾਅ ਇਹ ਬਣ ਗਿਆ ਵੀ ਅਸੀਂ ਤਾਂ ਸਮਝਣਾ ਨਹੀਂ, ਦੂਜੇ ਨੂੰ ਜ਼ਰੂਰ ਸਮਝਾਉਣਾ। ਅਸੀਂ ਸੁਧਰਨਾ ਨਹੀਂ ਤਾਂ ਲੋਕਾਂ ਨੂੰ ਕਹਿਣਾ ਵੀ ਤੁਸੀਂ ਸੁਧਰ ਜਾਓ। ਮੁਸ਼ਕਲ ਇਹ ਹੀ ਆ ਗਈ ਕਿ ਹਰ ਧਰਮ ਦੇ ਖੇਤਰ ਦੇ ਅੰਦਰ ਮਨੁੱਖ ਦੂਸਰੇ ਨੂੰ ਸਮਝਾਉਣਾ ਜਾ ਰਿਹਾ ਜਾਣ ਚਾਹੁੰਦਾ ਅਤੇ ਖੁਦ ਨਹੀਂ ਸਮਝਣਾ ਚਾਹੁੰਦਾ। ਇਹ ਇੱਥੋਂ ਤੱਕ ਵੀ ਗੱਲ ਹੈ, ਸਾਰਿਆਂ ਦੇ ਵਾਸਤੇ ਸਾਂਝੀ ਗੱਲ ਬਣਦੀ ਹੈ। ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਦੇ ਵਿੱਚ ਇਹ ਸਿੱਖ ਮਾਣ ਪ੍ਰਾਪਤ ਕਰਦਾ ਹੈ, ਅਤੇ ਮਾਣ ਪ੍ਰਾਪਤ ਕਰਕੇ ਗੁਰੂ ਦੀਆਂ ਖੁਸ਼ੀਆਂ ਲੈਂਦਾ, ਧਨ ਤੋਂ ਦੂਰ ਹੁੰਦਾ ਹੈ, ਇਸ ਮਾਇਆ ਦੇ ਦੁੱਖ ਤੋਂ ਦੂਰ ਹੁੰਦਾ ਹੈ। ਮਾਇਆ ਕਿਹੜੀ ਹੈ? ਸੰਸਾਰ ਦੇ ਵਿੱਚ ਮਾਇਆ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਹੁੰਦਾ, ਪਰ ਇੱਕ ਹੈ ਛੂਮ ਬਣਨਾ, ਧਨ ਨੂੰ ਫੜ ਕੇ ਰੱਖਣਾ, ਇਹਦੇ ਵਾਸਤੇ ਵਿਕਾਰ ਵੀ ਕਰਨੇ, ਪਾਪ ਵੀ ਕਰਨੇ, ਕਿਸੇ ਦਾ ਗਲ ਵੀ ਵੱਢਣਾ, ਕਿਸੇ ਦੇ ਪੈਸੇ ਮਾਰ ਲੈਣੇ, ਕਿਸੇ ਦਾ ਧਨ ਮਾਰ ਲੈਣਾ, ਕਿਸੇ ਨਾਲ ਧੋਖਾ ਕਰ ਲੈਣਾ। ਸਤਿਗੁਰੂ ਕਹਿੰਦੇ ਨੇ ਵੀ ਧਨ ਤੇ ਬੜਾ ਜੋੜ ਲਿਆ, ਪਰ ਯਾਦ ਰੱਖੀ ਤੂੰ ਇਹਦਾ ਮਾਲਕ ਨਹੀਂ ਹੈ, ਤੂੰ ਕੇਵਲ ਤੇ ਕੇਵਲ ਇਹਦਾ ਇੱਕ ਚੌਂਕੀਦਾਰ ਹੈ। ਤੇ ਬਾਪੂ ਕਹਿੰਦਾ ਹੈ ਕਿ ਛੁਮ ਹੈ ਧਨ ਰਾਖਨ ਕੋ ਦੀਆ, ਮੁਗਧ ਕਹੇ ਧਨ ਮੇਰਾ। ਸਤਿਗੁਰੂ ਕਹਿੰਦੇ ਨੇ ਕਿ ਛੂਮ ਜਿਹੜਾ ਹੈ ਇਹਨੂੰ ਧਨ ਰੱਖਣ ਵਾਸਤੇ, ਇਹਨੂੰ ਚੌਂਕੀਦਾਰ ਬਣਨ ਵਾਸਤੇ ਹੀ ਦਿੱਤਾ ਹੈ, ਚੌਂਕੀਦਾਰ ਹੀ ਬਣਿਆ ਫਿਰਦਾ, ਚਮੜੀ ਚਲੀ ਜਾਏ ਦਮੜੀ ਨਹੀਂ ਦੇਣੀ। ਇਹਨੂੰ ਪੈਸੇ ਨੇ ਇੰਨਾ ਰੋਕ ਰੋਕ ਕੇ ਰੱਖਣਾ, ਕਿਉਂਕਿ ਪੈਸੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ, ਇਹਨੂੰ ਬਣਾ ਔਖੇ ਟਾਈਮ ਵਾਸਤੇ ਬਚਾ ਕੇ ਰੱਖਣਾ ਹੈ। ਪਰ ਐਸਾ ਨਾ ਹੋਵੇ ਕਿ ਇਹੋ ਜਿਹਾ ਛੂਮ ਬਣ ਜਾਏ ਕਿ ਤੇਰੀ ਜ਼ਿੰਦਗੀ ਹੀ ਜਿਹੜੀ ਨਰਕ ਬਣ ਜਾਏ। ਇਹ ਜੀਵਨ ਬੜਾ ਕੀਮਤੀ ਹੈ। ਇੱਕ ਕਵੀ ਨੇ ਬੜੇ ਪਿਆਰ ਭਰੇ ਸ਼ਬਦਾਂ 'ਚ ਇਤਿਹਾਸ ਨੂੰ ਲਿਖਿਆ, ਉਹ ਕਹਿੰਦੇ ਕਿ ਮਾਨਸ ਜਨਮ ਦੁਰਲਭ ਕੋ ਪਾਏ ਕਹਿ, ਸ਼ੁਭ ਸੰਗਤ ਕਾ ਤੁਮ ਸੰਗ ਕਰੋ ਰੇ। ਜੇ ਤੁਮ ਤੇ ਸਤਸੰਗ ਨਾ ਹੋਵਤ, ਨਾਮ ਜਪੋ ਅਰਦਾਨ ਕਰੋ ਰੇ। ਨਾਮ ਅਰਦਾਨ, ਗੌਰ ਨਾਲ ਸੁਣਿਓ, ਨਾਮ ਅਰਦਾਨ ਦੋ ਨਾ ਹੋਵਤ, ਪਾਪ ਕੀ ਪੋਟ ਨਾ ਸੀਸ ਧਰਿਓ ਰੇ। ਜੇ ਇਨ ਪਾਪਨ ਤੇ ਨਹਿ ਬਚ ਆਵਤ, ਇਸ ਜੀਵਨ ਤੇ ਮਰ ਜਾਨ ਭਲੋ ਰੇ। ਫਿਰ ਮਰ ਹੀ ਜਾਣਾ ਚੰਗਾ, ਇਹਦੇ ਉੱਤੇ ਮਰ ਹੀ ਜਾ। ਤੇ ਪੰਜਾਬੀ ਦੇ ਕਵੀ ਨੇ ਇੱਕ ਬੜੀ ਪਿਆਰੀ ਗੱਲ ਲਿਖਦਿਆ ਇਹ ਗੱਲ ਲਿਖੀ, ਉਹ ਕਹਿੰਦਾ ਖੋਦ ਤੋਂ ਮੂਸਾ ਮਰ ਗਏ ਆ, ਮੌਜ ਲਈ ਭੁਜੰਗੇ ਨੇ,

0: ਸਿੰਚਤ ਸਿੰਚਤ ਮਾਲੀ ਮਰ ਗਿਆ, ਮੌਜ ਲਈ ਪੌ ਰੰਗੇ ਨੇ, ਜੋੜਤ ਜੋੜਤ ਕਿਰਪਨ ਮਰ ਗਿਆ, ਮੌਜ ਲਈ ਵਰਤੰਗੇ ਨੇ। ਕਹਿੰਦਾ ਵੀ ਦੁਨੀਆਂ ਧੰਦੇ ਖੱਪ ਖੱਪ ਮਰ ਗਈ ਤੇ ਮੌਜ ਲਈ ਸਤਸੰਗੇ ਨੇ। ਇਹਦੇ ਆਪਾਂ ਮੁਕਤਸਰ ਅਰਥ ਕਰ ਲਈਏ। ਸੱਪ ਜਿਹੜਾ ਹੈ ਆਪਣਾ ਘਰ ਨਹੀਂ ਬਣਾ ਸਕਦਾ, ਉਹਦੇ ਕੋਲ ਕੇਵਲ ਇੱਕ ਜੀਭ ਹੈ ਜਿਹਦੇ ਦੋ ਅੱਗੇ ਅੰਗ ਨੇ। ਇੱਕ ਜੀਭ ਕੱਢਦਾ ਤੇ ਦੋ ਹਿੱਸੇ ਹੁੰਦੇ ਨੇ, ਉਹਦੇ ਦੰਦ ਨੇ ਛੋਟਾ ਛੋਟਾ ਖੁੱਡ ਨਹੀਂ ਕੱਢ ਸਕਦਾ, ਉਹ ਘਰ ਨਹੀਂ ਬਣਾ ਸਕਦਾ, ਉਹਦੇ ਕੋਈ ਹੱਥ ਨਹੀਂ ਕੋਈ ਪੈਰ ਨਹੀਂ। ਚੂਹਾ ਇੱਕ ਐਸਾ ਜੀਵ ਹੈ ਜਿਹਦਾ ਮੂੰਹ ਕਦੇ ਰੁਕਦਾ ਨਹੀਂ, ਉਹਦੇ ਕੋਲ ਦੰਦ ਨੇ ਪੰਜੇ ਨੇ, ਉਹ ਖੁੱਡ ਕੱਢਦਾ, ਇੰਨੀ ਖੁੱਡ ਕੱਢਦਾ। ਇੱਕ ਛੋਟਾ ਜਿਹਾ ਚੂਹਾ ਹੈ, ਉਹਨੂੰ ਥੋੜਾ ਛੋਟਾ ਜਿਹਾ ਘਰ ਚਾਹੀਦਾ, ਜ਼ਿਆਦਾ ਵੱਡੇ ਦੀ ਲੋੜ ਨਹੀਂ। ਪਰ ਉਹ ਵੇਖੋ ਕਿ ਰੱਬ ਦੀ ਮਾਇਆ ਉਹਦੇ ਅੰਦਰ ਇੰਨੀ ਜਿਹੜੀ ਹੈ ਉਹ ਵਾਸ਼ਨਾ ਭਰੀ ਪਈ ਆ, ਉਹ ਬੜੇ ਬੜੇ ਲੰਬੇ ਖੁੱਡਾਂ ਕੱਢਦਾ, ਖੁੱਡਾਂ ਕੱਢਦੇ ਕੱਢਦੇ ਆਪਣੀ ਸਾਰੀ ਐਨਰਜੀ ਵੇਸਟ ਕਰ ਦਿੰਦਾ। ਸੱਪ ਆਉਂਦਾ ਉਹਦੇ ਬਣਾਏ ਹੋਏ ਘਰ ਦੇ ਵਿੱਚ ਵੜ ਜਾਂਦਾ ਹੈ। ਸੱਪ ਨੂੰ ਦੋ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ, ਇੱਕ ਤੇ ਘਰ ਮਿਲ ਗਿਆ, ਇੱਕ ਉਸ ਹੀ ਚੂਹੇ ਨੂੰ ਖਾ ਕੇ ਉਹ ਆਪਣੀ ਖੁਰਾਕ ਵੀ ਪੂਰੀ ਕਰ ਲੈਂਦਾ। ਖੋਦਤ ਖੋਦਤ ਮੂਸਾ ਮਰ ਗਿਆ, ਮੂਸੇ ਤਾਂ ਭਾਗ ਚੂਹਾ, ਮੌਜ ਲਈ ਭੁਜੰਗੇ ਨੇ, ਭੁਜੰਗਾ ਯਾਨੀ ਸੱਪ। ਦੂਸਰੀ ਉਦਾਹਰਨ ਵਿੱਚ ਆਪ ਕਹਿੰਦੇ ਨੇ ਕਿ ਸਿੰਚਤ ਸਿੰਚਤ ਮਾਲੀ ਮਰ ਗਿਆ। ਮਾਲੀ ਜਿਹੜਾ ਹੈ ਉਹ ਫੁੱਲ ਲਾਉਂਦਿਆਂ ਲਾਉਂਦਿਆਂ ਰੋਜ਼ ਉਹਨੂੰ ਪਾਣੀ ਦਿੰਦਾ ਹੈ, ਰੋਜ਼ ਗੁਡਾਈ ਕਰਦਾ ਹੈ, ਪਰ ਉਹ ਫੁੱਲਾਂ ਦਾ ਰਸ ਭੁਰੰਗੇ ਤੋਂ ਭਾਵ ਹੈ ਕਿ ਉਹ ਮੱਖੀਆਂ ਲੈ ਗਈਆਂ, ਰਸ ਉਹ ਰਸ ਲੈ ਗਿਆ, ਭਵਰਾ ਲੈ ਗਿਆ, ਆਨੰਦ ਤੇ ਉਹ ਲੈ ਗਿਆ, ਮਾਲੀ ਨੂੰ ਕੁਛ ਪ੍ਰਾਪਤ ਨਾ ਹੋਇਆ। ਕਿ ਜੋੜਤ ਜੋੜਤ ਕਿਰਪਨ ਮਰ ਗਿਆ, ਕਿਰਪਨ ਕਹਿੰਦੇ ਹਨ ਸ਼ੋਮ ਨੂੰ, ਜੋ ਆਪਣੀ ਜੇਬ ਦੇ ਵਿੱਚੋਂ ਕਦੇ ਧਰਮ ਦੇ ਨਾਮ ਦੇ ਉੱਤੇ ਕੋਈ ਸੱਚ ਦੇ ਨਾਮ ਦੇ ਉੱਤੇ ਪੈਸਾ ਨਹੀਂ ਕੱਢ ਸਕਦਾ, ਉਹ ਪੈਸੇ ਨੂੰ ਪਿਆਰਦਾ, ਉਹ ਕਹਿੰਦਾ ਪੈਸਾ ਹੀ ਜਿਹੜਾ ਸਭ ਕੁਝ ਹੈ, ਪਰ ਸਭ ਕੁਝ ਪੈਸਾ ਨਹੀਂ ਹੋਇਆ ਕਰਦਾ ਪਿਆਰਿਓ। ਇਸ ਨੂੰ ਸਹੀ ਮੌਕੇ ਦੇ ਉੱਤੇ ਸਹੀ ਜਗ੍ਹਾ 'ਤੇ ਲਾਉਣਾ ਇਹ ਵੱਧਦਾ ਹੈ, ਇਹ ਬਹੁਤ ਵੱਧਦਾ ਹੈ। ਧਰਮ ਦੇ ਮਾਰਗ 'ਤੇ ਜਦੋਂ ਇਸ ਨੂੰ ਖਰਚ ਕਰਾਂਗੇ ਇਹ ਦਾਹ ਦੀਆਂ ਦਾਹ 'ਤੇ ਸੱਤਰ ਨਾ ਹੋਵੇਗਾ। ਕਿ ਜੋੜਤ ਜੋੜਤ ਕਿਰਪਨ ਮਰ ਗਿਆ, ਮੌਜ ਲਈ ਵਰਤੰਗੇ ਨਹੀਂ। ਹੁਣ ਇਹ ਜੋੜਦੇ ਜੋੜਦਿਆਂ ਮਰ ਗਿਆ ਤੇ ਵਰਤਿਆ ਕਿਹਨੇ? ਕਹਿੰਦੇ ਨੇ ਕਿ ਧਨ ਕੇ ਭਾਗੀ ਚਾਰ ਹੈ, ਧਰਮ ਚੋਰ ਨਿਰਪ ਆਗ। ਜਿਹੜੇ ਧਨ ਦੇ ਚਾਰ ਹਿੱਸੇਦਾਰ ਨੇ, ਪਹਿਲਾ ਹੈ ਧਰਮ, ਜਿਹਨੇ ਤੇ ਧਰਮ ਦੀ ਦੁਨੀਆਂ ਦੇ ਵਿੱਚ ਪੈਸਾ ਕਮਾ ਲਿਆ, ਪੈਸਾ ਵਰਤ ਲਿਆ, ਉਹਦਾ ਤਾਂ ਹੋ ਗਿਆ ਸਫਲ। ਤੇ ਜਿਸ ਬੰਦੇ ਨੇ ਇਹ ਧਨ ਧਰਮ ਦੇ ਖਾਤੇ ਵਿੱਚ ਨਹੀਂ ਦਿੱਤਾ, ਤੇ ਇਹ ਬ੍ਰਜ ਭਾਸ਼ਾ ਦਾ ਕਵੀ ਕਹਿੰਦਾ ਹੈ, ਉਹ ਕਹਿੰਦਾ ਕੋਪੈ ਤ੍ਰਾਪੈ ਭਰਾਤ ਤ੍ਰੈ ਜੋ ਕਰੇ ਜੋ ਸੇਠਾ ਤਿਆਗ। ਜਾਂ ਤੇ ਉਹਨੂੰ ਫਿਰ ਸਰਕਾਰ ਪੈ ਜਾਏਗੀ, ਸਰਕਾਰ ਉੱਤੇ ਕਬਜ਼ਾ ਕਰ ਲਏਗੀ, ਜਾਂ ਘਰ ਨੂੰ ਅੱਗ ਲੱਗ ਗਈ ਉਹ ਧਨ ਗਿਆ, ਚੋਰਾਂ ਨੇ ਲੁੱਟ ਲਿਆ ਤਾਂ ਵੀ ਇਹ ਗਿਆ। ਕਿਉਂਕਿ ਇਹਦੇ ਭਾਗੀ ਚਾਰ ਨੇ, ਜੇ ਧਰਮ ਦੇ ਵਿੱਚ ਆਪਾਂ ਇਹ ਧਨ ਨਹੀਂ ਖਰਚ ਕਰਦੇ ਤੇ ਫਿਰ ਇਹ ਧਨ ਜਿਹੜਾ ਹੈ ਉਹ ਸਾਡੇ ਕਿਸੇ ਕੰਮ ਨਹੀਂ ਆਉਣਾ, ਕਿਸੇ ਕੰਮ ਨਹੀਂ ਆਉਣਾ, ਇਹ ਲੁੱਟਿਆ ਜਾਏਗਾ। ਇਸ ਕਰਕੇ ਆਪ ਜੀ ਵਚਨ ਕਰਦੇ ਨੇ ਕਿ ਕਿਰਪਨ ਜਿਹੜਾ ਹੈ, ਕਿਰਪਨ ਕੋ ਧਨ ਅਤ ਪਿਆਰ। ਕਿਰਪਨ ਜੋ ਸ਼ੂਮ ਜਿਹੜਾ ਹੈ ਉਹ ਧਨ ਦੇ ਨਾਲ ਬਹੁਤ ਮੁਹੱਬਤ ਕਰਦਾ ਹੈ, ਬੜਾ ਪਿਆਰ ਕਰਦਾ ਹੈ, ਪਰ ਇਹ ਇਹਦਾ ਨਹੀਂ। ਗੁਰਬਾਣੀ ਫੈਸਲਾ ਕਰ ਰਹੀ ਹੈ, ਉਹ ਕਹਿੰਦੇ ਨੇ ਪਤੀ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰੋ ਅਵਰੋ ਹੋਵੇ, ਰਖਵਾਰੇ ਕਾ ਹੋਏ ਵਿਨਾਸ, ਅੱਗੇ ਨਰਕ ਇਹਾਂ ਭੋਗ ਵਿਲਾਸ। ਉਹਦੀ ਜਿਹੜੀ ਹੈ ਉਹ ਹੋਰ ਮੰਨ ਲੈਣਗੇ ਆ ਕਿ ਇਹ ਧਨ ਉਹ ਫਿਰ ਸਾਡੇ ਬੱਚੇ ਜਾਂ ਸਾਡੀ ਔਲਾਦ ਜਾਂ ਫਿਰ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹਨੂੰ ਕਿਸ ਪਾਸੇ ਵਰਤਣਗੀਆਂ, ਐਸ਼ ਤੇ ਉਹ ਕਰਨਗੀਆਂ। ਮਰ ਗਏ ਅਸੀਂ ਕਿਸੇ ਦੀ ਮਦਦ ਨਾ ਕਰੀ, ਅਸੀਂ ਧਰਮ ਦੀ ਦੁਨੀਆਂ ਵਿੱਚ ਕੁਛ ਨਾ ਕੀਤਾ ਤੇ ਨੁਕਸਾਨ ਕਿਹਦਾ ਹੋਇਆ? ਤੇ ਬੇਨਤੀ ਇਹੀ ਕਰਨ ਲੱਗਾ। ਤੇ ਇੱਥੇ ਫਿਰ ਇਹ ਕਹਿੰਦੇ ਨੇ ਵੀ ਮੌਜ ਫਿਰ ਕਿਹਨੇ ਲਈ ਹੈ? ਮੌਜ ਲਈ ਕਿ ਦੁਨੀਆ ਧੰਦੇ ਖੱਪ ਖੱਪ ਮਰ ਗਈ, ਮੌਜ ਲਈ ਸਤਸੰਗੇ ਨੇ। ਸਤਸੰਗਤ ਵਰਗੀ ਕੋਈ ਦਾਤ ਨਹੀਂ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਇਹ ਵਚਨ ਕਰਦੇ ਨੇ, ਉਹ ਕਹਿੰਦੇ ਨੇ ਜ਼ਬਦ ਕੁਰਬਾਨੇ ਖਾ ਕੇ ਸਾਧ ਸੰਗਤ, ਜ਼ਬਦ ਕੁਰਬਾਨੇ ਖਾ ਕੇ ਸਾਧ ਸੰਗਤ, ਦਿਲੇ ਗੋਇਆ ਬਸ ਆਰਜੂ ਅਸ। ਕਹਿੰਦੇ ਨੇ ਕਿ ਮੇਰੇ ਦਿਲ ਦੀ ਇਹੀ ਭਾਵਨਾ ਹੈ ਕਿ ਪਾਤਸ਼ਾਹ ਮੈਨੂੰ ਸਾਧ ਸੰਗਤ ਦੇ ਚਰਨਾਂ ਦੀ ਖਾਕ ਦੇਵੀ, ਇਹੀ ਮੇਰੇ ਵਾਸਤੇ ਸਭ ਤੋਂ ਵੱਡੀ ਦਾਤ ਹੈ। ਪਿਆਰਿਓ, ਜੀਵਨ ਨੂੰ ਬਦਲਣ ਦੇ ਵਾਸਤੇ ਸਤਸੰਗ ਬਹੁਤ ਵੱਡੀ ਦਾਤ ਹੈ, ਬਹੁਤ ਵੱਡੀ ਦਾਤ ਹੈ। ਤੋ ਆਪਾਂ ਇਹ ਬਚਨ ਕਹਿ ਕੇ ਖਿਮਾ ਦੇ ਜਾਚਕਾਂ। ਤੋ ਗੁਰੂ ਮਹਾਰਾਜ ਜੀ ਕਿਰਪਾ ਕਰੇ, ਅੱਜ ਦਾ ਆਉਣਾ ਸਭ ਦਾ ਸਫਲ ਹੋਵੇ, ਦਾਸ ਆਪ ਦੇ ਚਰਨਾਂ ਦਾ ਨਵਾਜਿਆ ਹੋਇਆ। ਡਾਕਟਰ ਜੁਝਾਰ ਸਿੰਘ ਆਜ਼ਾਦ ਚੰਡੀਗੜ੍ਹ ਤੋਂ ਆਪ ਜੀ ਦੇ ਕੋਲ ਐਕੂਪ੍ਰੈਸ਼ਰ ਮੈਡੀਕਲ ਕੈਂਪ ਲੈ ਕੇ ਆਇਆ ਹੋਇਆ। ਅਤੇ ਇਹ ਜੋ 15 ਰੋਜ਼ਾ ਕੈਂਪ ਲੱਗਾ ਹੈ, ਇਹਦੇ ਸੰਗਤਾਂ ਬਹੁਤ ਸਾਰੀਆਂ ਸੰਗਤਾਂ ਆ ਕੇ ਸੇਵਾਵਾਂ ਲੈ ਰਹੀਆਂ ਹਨ ਅਤੇ ਦਾਸ ਦੀ ਸੇਵਾ ਸਫਲ ਹੋ ਰਹੀ ਹੈ। ਅਤੇ ਦਾਸ ਨੂੰ ਮਾਣ ਵੀ ਹੈ ਕਿ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ, ਕਿਉਂਕਿ ਪਿਛਲੇ ਸਾਲ ਸੇਲਮ ਦੀਆਂ ਸੰਗਤਾਂ ਸਰਦਾਰ ਬਹਾਦਰ ਸਿੰਘ ਉਹਨਾਂ ਨੇ ਬਹੁਤ ਸਾਰੀਆਂ ਸੇਵਾਵਾਂ ਦੇ ਵਿੱਚ ਦਾਸ ਨੂੰ ਇਹ ਆਖਿਆ ਕਿ ਆਪ ਜੀ ਨੇ ਸਾਡੇ ਕੋਲ ਆਉਣਾ ਹੈ ਔਰ ਮੈਡੀਕਲ ਦੀਆਂ ਸੇਵਾਵਾਂ ਦੇਣੀਆਂ ਨੇ। ਦਾਸ ਇੱਥੇ ਪਹੁੰਚੇ ਆ, ਉਸ ਤੋਂ ਬਾਅਦ ਵੈਨਕੂਵਰ ਪੋਰਟਲੈਂਡ ਦੀਆਂ ਸੰਗਤਾਂ ਨੇ ਇੱਕ ਮਹੀਨੇ ਦੀ ਸੇਵਾ ਲਈ ਅਤੇ ਉਸ ਤੋਂ ਬਾਅਦ ਇੱਕ ਮਹੀਨੇ ਦਾ ਪ੍ਰੋਗਰਾਮ ਜਿਹੜਾ ਸੀ ਉਹ ਟਰਾਈ ਸਿਟੀ ਸੀ। ਪਰ ਉਹ ਕੁਛ ਦਿਨ ਪਹਿਲਾਂ ਸਤਿਕਾਰਯੋਗ ਭਾਈ ਬਲਵਿੰਦਰ ਸਿੰਘ ਜੀ ਗਿੱਲ ਸਾਹਿਬ, ਇਹਨਾਂ ਦੀ ਬੇਟੀ ਦਾ ਵੈਨਕੂਵਰ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਸੀ ਅਖੰਡ ਪਾਠ ਸਾਹਿਬ ਦਾ, ਇੱਥੇ ਆਏ ਹੋਏ। ਇਹਨਾਂ ਨੇ ਵੀ ਸੰਗਤ ਦੀ ਆਮਦ ਨੂੰ ਵੇਖਿਆ ਅਤੇ ਇਹਨਾਂ ਨੇ ਕਿਹਾ ਵੀ 15 ਦਿਨ ਸਾਨੂੰ ਵੀ ਚਾਹੀਦੇ ਨੇ। ਸੋ ਉਹ ਟਰਾਈ ਸਿਟੀ ਦੇ ਜੋ ਮਹੀਨੇ ਦੇ ਸਨ ਉਹ 15 ਦਿਨ ਆਪ ਜੀ ਦੇ ਕੋਲ ਆਏ, 15 ਦਿਨ ਅਸੀਂ ਉਹਨਾਂ ਨੂੰ ਦਿੱਤੇ। ਤੋ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ। ਵੀਰ ਕੁਲਦੀਪ ਸਿੰਘ ਜੀ ਉਹਨਾਂ, ਕਿਉਂਕਿ ਮੈਂ ਤਾਂ ਹੁਣੇ ਦਰਸ਼ ਕਰ ਰਿਹਾ, ਇਸੇ ਪਿਛਲੇ ਹਫ਼ਤੇ ਮੈਂ ਦਰਸ਼ਨ ਕੀਤੇ, ਨਹੀਂ ਸੀ ਜਾਣਦੇ। ਪਿਛਲੇ ਸਾਲ ਥੋੜ੍ਹਾ ਜਿਹਾ ਸਮਾਂ ਆਏ ਜ਼ਰੂਰ ਸਾਂ, ਇੱਕ ਇੱਕ ਹਫ਼ਤਾ ਅਸੀਂ ਲਾ ਕੇ ਚਲੇ ਗਏ। ਸੋ ਇਹ ਜੋ ਐਕੂਪ੍ਰੈਸ਼ਰ ਕੈਂਪ ਲੱਗ ਰਿਹਾ ਹੈ, ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ, ਜਿਨ੍ਹਾਂ ਨੇ ਦਾਸ ਨੂੰ ਉਤਸ਼ਾਹਿਤ ਕੀਤਾ। ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ। ਹੁਣ ਵੀ ਆਪਾਂ ਇਹ ਕਥਾ ਤੋਂ ਬਾਅਦ ਥੋੜ੍ਹੇ ਸਮੇਂ ਬਾਅਦ ਇਹ ਐਕੂਪ੍ਰੈਸ਼ਰ ਸੇਵਾ ਆਰੰਭ ਕਰ ਦੇਣੀ ਹੈ। ਅਗਲੇ ਐਤਵਾਰ ਤੱਕ ਇਹ ਐਕੂਪ੍ਰੈਸ਼ਰ ਸੇਵਾ ਚੱਲਦੀ ਰਹੇਗੀ। ਸਾਰੀਆਂ ਸੰਗਤਾਂ ਦਾ ਧੰਨਵਾਦ, ਥੋੜ੍ਹੀ ਸੇਵਾ ਨੂੰ ਜ਼ਿਆਦਾ ਪ੍ਰਵਾਨ ਕਰਿਓ। ਗੁਰੂ ਕੀ ਸੰਗਤ ਦਾ ਇਵੇਂ ਹਿੱਸਾ ਬਣਿਆ ਰਿਹਾ ਕਰੋ, ਕੋ ਅੱਜ ਨਹੀਂ ਕੱਲ੍ਹ ਨੂੰ, ਕੱਲ੍ਹ ਨੂੰ ਨਹੀਂ ਪਰਸੋਂ, ਰੰਗ ਲਾਗਤ ਲਾਗਤ ਲਾਗਤ ਹੈ। ਉਹ ਦਿਨ ਆਏਗਾ ਜਦੋਂ ਗੁਰੂ ਸਾਡੇ 'ਤੇ ਮਿਹਰਬਾਨ ਹੋ ਜਾਏਗਾ ਅਤੇ ਆਪਣੇ ਪਿਆਰ ਭਰੇ ਕਲਾਵੇ ਵਿੱਚ ਲੈ ਕੇ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਕਹਿ ਕੇ ਸਾਨੂੰ ਆਪਣੇ ਪਿਆਰ ਭਰੀ ਗੋਦੇ 'ਚ ਬਿਠਾ ਕੇ ਪਿਆਰ ਦੇਵੇਗਾ। ਫਿਰ ਹੋ ਜਾਏਗਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਪ ਸਾਰੀਆਂ ਸੰਗਤਾਂ ਦਾ ਧੰਨਵਾਦ, ਕੋਟਨ ਕੋਟ ਧੰਨਵਾਦ ਕਰਦਾ ਹੈ ਦਾਸ ਖਿਮਾ ਦਾ ਜਾਚਕਾ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਨ ਸੋਆ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ। ਜਗਤ ਗੁਰੂ ਧੰਨ ਧੰਨ। ਬਾਬਾ ਗੁਰੂ ਨਾਨਕ ਜੀ ਦੇ ਵਿਆਹ ਪੂਰਬ ਵਿੱਚ ਸੰਗਤਾਂ ਉਹਨਾਂ ਦੀ ਹੀ ਜੋ ਮਹਾਨ ਦੇਣ, ਜੋ ਖਾਲਸਾ ਪੰਥ ਸਿੱਖ ਜਗਤ, ਜਿਸ ਬਾਰੇ ਸਾਡੇ ਜੋ ਬਹੁਤ ਵਿਦਵਾਨ ਹਨ ਔਰ ਸਾਡੇ ਗੁਰੂ ਸਾਹਿਬਾਨ, ਸਾਡੇ ਗਿਆਨੀ ਮਹਾਂਪੁਰਖ, ਉਹਨਾਂ ਨੇ ਉਹਨਾਂ ਦੀ ਮਹੱਤਤਾ ਦੇ ਵਿੱਚ ਜੋ ਜੋ ਵੀ ਸਮੇਂ ਸਮੇਂ ਕਥਨ ਉਚਾਰੇ ਉਹਨਾਂ ਨੂੰ ਹੀ ਮੁੱਖ ਰੱਖਦਿਆਂ ਗਿਆਨੀ ਜੀ ਭਾਈ ਜੁਝਾਰ ਸਿੰਘ ਉਹਨਾਂ ਨੇ ਗੁਰੂ ਸਾਹਿਬ ਦੀ ਮਹਾਨਤਾ, ਉਹਨਾਂ ਦੇ ਉਪਦੇਸ਼ ਅਤੇ ਗੁਰਮਤਿ ਵਿਚਾਰਧਾਰਾ ਨੂੰ ਸੰਗਤਾਂ ਦੇ ਨਾਲ ਬੜੇ ਹੀ ਯੋਗ ਅਤੇ ਗਿਆਨਵਰਧਕ ਸ਼ਬਦਾਂ ਵਿੱਚ ਸਾਂਝਾ ਕੀਤਾ ਹੈ। ਭਾਈ ਜੁਝਾਰ ਸਿੰਘ ਜੀ ਦਾ ਸਮੁੱਚੀ ਸੰਗਤ ਅਤੇ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਅਤੇ ਜਿਸ ਤਰ੍ਹਾਂ ਉਹਨਾਂ ਨੇ ਆਪ ਹੀ ਦੱਸਿਆ ਹੈ ਕਿ ਉਹ ਇੱਥੇ ਪਿਛਲੇ ਇੱਕ ਹਫ਼ਤੇ ਤੋਂ ਸਮੁੱਚੀ ਸੰਗਤ ਦੀ ਬਿਨਾਂ ਕਿਸੇ ਭੇਟਾ ਦੇ ਜੋ ਨਿਸ਼ਕਾਮ ਸੇਵਾ ਕਰ ਰਹੇ ਹਨ, ਜਿਸ ਵੀ ਸੱਜਣ ਨੂੰ ਸਰੀਰਕ ਜੋੜਾਂ ਦੀ ਜਾਂ ਹੋਰ ਕਿਸੇ ਕਿਸਮ ਦੀ ਦਰਦ ਹੈ, ਉਹ ਅੱਜ ਵੀ ਉਹਨਾਂ ਨਾਲ ਸੰਪਰਕ ਕਰਕੇ ਅਤੇ ਅਪੋਇੰਟਮੈਂਟ ਬਣਾ ਕੇ ਆਪਣਾ ਜੋ ਹੈ ਉਹ ਫਾਇਦਾ ਉਠਾ ਸਕਦੇ ਹਨ। ਅਤੇ ਆਓ ਹੁਣ ਭਾਈ ਸੁਖਵਿੰਦਰ ਸਿੰਘ ਜੀ, ਉਹਨਾਂ ਦੇ ਜੱਥੇ ਪਾਸੋਂ ਅਸੀਂ 12-25 ਤੋਂ ਲੈ ਕੇ 1-10 ਤੱਕ ਗੁਰੂ ਮਹਾਰਾਜ ਦੀ ਮਹੱਤਤਾ ਦੇ ਵਿੱਚ, ਉਹਨਾਂ ਦੇ ਪ੍ਰਥਾਏ ਜੋ ਉਹਨਾਂ ਦੇ ਵਿਆਹ ਪੂਰਨ ਸਮਰਪਿਤ ਹਨ, ਉਹ ਸ਼ਬਦ ਸਰਵਣ ਕਰਾਂਗੇ। ਅਤੇ ਆਓ ਭਾਈ ਸੁਖਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਜੱਥੇ ਤੋਂ ਆਪਾਂ ਕੀਰਤਨ ਦਾ ਆਨੰਦ ਮਾਣੀਏ। ਅਤੇ ਐਸਾ ਨਹੀਂ ਹੈਗਾ, ਸਤਿਗੁਰਾਂ ਨੇ ਜੋ ਬਖਸ਼ਿਸ਼ ਕੀਤੀ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ, ਅਤੇ ਘਰ ਘਰ ਹੋਵੇ ਧਰਮਸਾਲ, ਕੀਰਤਨ ਹੋਵੇ ਸਦਾ ਵਸੋਵਾ। ਇਹ ਕੀਰਤਨ ਦੀ ਬਖਸ਼ਿਸ਼ ਸਾਡੇ ਸਤਿਗੁਰਾਂ ਨੇ ਕੀਤੀ, ਅਤੇ ਆਓ ਹੁਣ ਉਸ ਕੀਰਤਨ ਦੇ ਰਸ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਸੂਚਨਾਵਾਂ ਹਨ, ਉਹ ਸੰਗਤਾਂ ਨਾਲ ਸਾਂਝੀਆਂ ਕਰਨੀਆਂ ਹਨ। 1, 2, 3 ਤੇ 4 ਲਗਾਤਾਰ 1 ਅਕਤੂਬਰ ਤੋਂ 4 ਤੱਕ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣਾ ਵਾਲੇ, ਉਹ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋ ਰਹੇ ਹਨ। ਆਪ ਸਮੁੱਚੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਜੋ ਵਿਧਵਤਾ ਭਰੀ ਕਥਾ ਹੈ ਉਸ ਨੂੰ ਸਰਵਣ ਕਰਨ ਲਈ ਆਪਾਂ 1 ਤੋਂ ਲੈ ਕੇ 4 ਤਰੀਕ ਤੱਕ ਜ਼ਰੂਰ ਉਹਨਾਂ ਨੂੰ ਸਰਵਣ ਕਰੀਏ। ਅਤੇ ਇਸ ਦੇ ਨਾਲ ਹੀ ਅੱਜ ਦੇ ਲੰਗਰਾਂ ਦੀ ਜੋ ਸੇਵਾ ਹੈ ਇਹ ਸਾਡੇ ਗੁਰੂ ਘਰ ਦੇ ਹੀ ਬੜੇ ਸਤਿਕਾਰਯੋਗ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਚਾਂਦੀ ਉਹਨਾਂ ਵੱਲੋਂ ਆਪਣੇ ਬਜ਼ੁਰਗਾਂ ਦੀ ਪਵਿੱਤਰ ਯਾਦ ਨੂੰ ਤਾਜ਼ਾ ਕਰਦੀਆਂ ਹੋਈਆਂ ਕੀਤੀਆਂ ਜਾ ਰਹੀਆਂ ਹਨ। ਅਤੇ ਭਾਈ ਸਾਹਿਬ ਜੀ ਦਾ ਤਨੋ ਮਨੋ ਸਮੁੱਚੀ ਸੰਗਤ ਅਤੇ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਅਤੇ ਆਓ ਹੁਣ ਜੁੜਦੇ ਹਾਂ ਕੀਰਤਨ ਰਸ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨ ਕਰਦੇ ਹਾਂ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਆਸ ਕਰਦੇ ਹਾਂ ਆਪ ਗਲਤੀ ਨੂੰ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ। ਸੋ ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਪਾਸੋਂ ਸਰਵਨ ਕਰੋ, ਗੁਰਫਤਿਹ ਪ੍ਰਵਾਨ ਕਰੋ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੇ ਸਾਧ ਸੰਗਤ ਜੀ, ਧੰਨਵਾਦੀਆਂ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਦੇ, ਭਾਈ ਜੰਨਾ ਸਿੰਘ ਜੀ ਇੰਡੀਆ ਨੂੰ ਗਏ ਹੋਣ, ਗਏ ਨੇ ਉਹਨਾਂ ਦੇ ਬੇਟੇ ਦੀ ਸ਼ਾਦੀ, ਇਸ ਕਰਕੇ ਭਾਈ ਸੁਖਵਿੰਦਰ ਸਿੰਘ ਅੱਜ ਕੀਰਤਨ ਸਰਵਨ ਕਰਾ ਰਿਹਾ ਸੀ। ਬਹੁਤ ਬਹੁਤ ਉਹਨਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਜੋ ਆਉਣ ਵਾਲੇ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਨੇ, ਸਾਡੇ ਕੋਲ ਅਸੀਂ ਬੇਨਤੀ ਕੀਤੀ ਸੀ ਭਾਈ ਪਿੰਦਰਪਾਲ ਸਿੰਘ ਜੀ ਨੂੰ, ਉਹਨਾਂ ਨੇ ਸਾਡੀ ਬੇਨਤੀ ਨੂੰ ਮਨਜ਼ੂਰ ਕੀਤਾ। ਆਪਣੇ ਕੋਲ ਪ੍ਰਸਿੱਧ ਕਥਾਬਾਜਕ ਭਾਈ ਪਿੰਦਰਪਾਲ ਸਿੰਘ ਜੀ 26 ਤਰੀਕ ਸ਼ਾਮਾਂ ਨੂੰ ਅਤੇ 27 ਤਰੀਕ ਦੀ ਸ਼ਾਮਾਂ ਨੂੰ 7 ਤੋਂ 8 ਵਜੇ ਤੱਕ ਸੰਗਤਾਂ ਨੂੰ ਕਥਾ ਸਰਵਣ ਕਰਾਉਣਗੇ। ਉਹ ਬੜੇ ਹੀ ਚਿਰਾਂ ਬਾਅਦ ਆਪਣੇ ਗੁਰੂ ਘਰ ਵਿਖੇ ਪਹੁੰਚ ਰਹੇ ਨੇ। ਸੰਗਤਾਂ ਨੂੰ ਬੇਨਤੀ ਆ, ਆਓ, ਪ੍ਰਸਿੱਧ ਕਥਾਬਾਜਕ ਨੇ ਕੌਮ ਦੇ, ਉਹਨਾਂ ਦਾ ਸਿਰਫ ਗੁਰਬਾਣੀ ਦੇ ਹੀ ਕਥਾ ਕਰਦੇ ਆ, ਆਪਾਂ ਉਹਨਾਂ ਦਾ ਲਾਹਾ ਲਈਏ। 26 ਤਰੀਕ 27 ਤਰੀਕ ਨੂੰ ਸ਼ਾਮਾਂ ਦੇ ਦੀਵਾਨ ਬਾਈ 7 ਵਜੇ ਤੋਂ 8 ਵਜੇ ਤੱਕ ਕਥਾ ਸਰਵਣ ਕਰਨਗੇ। ਬਾਬਾ ਬੁੱਢਾ ਜੀ ਜੰਮ ਦਿਹਾੜੇ ਦੇ ਸੰਬੰਧ ਵਿੱਚ ਜੋ ਬਾਬਾ ਬੁੱਢਾ ਐਸੋਸੀਏਸ਼ਨ ਬਣੀ ਹੈ, ਉਹਨਾਂ ਵੱਲੋਂ 2 ਤਰੀਕ 5 ਤਰੀਕ ਨੂੰ ਅਖੰਡ ਪਾਠ ਆਰੰਭ ਹੋਣਗੇ, 4 ਤਰੀਕ ਨੂੰ ਭੋਗ ਪੈਣੇ ਨੇ। ਉਹਦੇ ਸੰਬੰਧ ਵਿੱਚ ਹੀ ਆਪਣੇ ਕੋਲ ਭਾਈ ਕੁਲਵੰਤ ਸਿੰਘ ਜੀ ਲੁਧਿਆਣਾ ਵਾਲੇ ਪ੍ਰਸਿੱਧ ਕਥਾਬਾਜਕ, ਉਹ ਵੀ ਪਹੁੰਚ ਰਹੇ ਨੇ। ਆਓ ਆਪਾਂ ਉਹਨਾਂ ਦਾ ਵੀ ਸ਼ਾਮਾਂ ਦੀ ਦੀਵਾਨ ਸੇਮ 7 ਵਜੇ ਤੋਂ 8 ਵਜੇ ਤੱਕ ਅਤੇ ਐਤਵਾਰ ਨੂੰ 12 ਵਜੇ ਤੋਂ 1 ਵਜੇ ਤੱਕ ਆਪ ਸੰਗਤਾਂ ਨੂੰ ਕਥਾ ਸਰਵਣ ਕਰਾਉਣਗੇ। ਆਪਣੇ ਕੋਲ ਕੌਮ ਦੇ ਪ੍ਰਸਿੱਧ ਕਥਾਬਾਜ ਜਦੋਂ ਪਹੁੰਚ ਰਹੇ ਨੇ, ਇਸ ਵੀਕ ਸੰਗਤਾਂ ਨੂੰ ਬੇਨਤੀ ਆ ਵੱਧ ਚੜ੍ਹ ਪਹੁੰਚ ਕੇ ਆਪਾਂ ਉਹਨਾਂ ਦੇ ਬਾਣੀ ਦਾ ਲਾਹਾ ਲਈਏ। ਬਾਕੀ ਅੱਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਜੀ ਦੇ ਵਿਆਹ ਸਮੂਹ ਗੁਰਪੁਰਬ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਅੱਜ ਦੇ ਲੰਗਰਾਂ ਦੀ ਸਮਾਵਾਂ ਭਾਈ ਸਾਡੇ ਗੁਰੂ ਘਰ ਦੇ ਸੇਵਾਦਾਰ ਬਾਬਾ ਭੁਪਿੰਦਰ ਸਿੰਘ ਚੰਦੀ ਵੱਲੋਂ ਲੰਗਰਾਂ ਦੀ ਸੇਵਾਵਾਂ ਕਰਵਾਈਆਂ ਜਾ ਰਹੀਆਂ, ਉਹਨਾਂ ਦੇ ਪਰਿਵਾਰ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ ਗੁਰੂ ਘਰ ਦੀ ਬਖਸ਼ਿਸ਼ ਰੂਪੋਂ ਲੈਣ ਦੀ ਕਿਰਪਾਲਤਾ ਕਰਨ।

ਅਕਾਲ ਸੰਗਤਾਂ ਨੂੰ ਫਿਰ ਇੱਕ ਵਾਰ ਬੇਨਤੀ ਹੈ ਆਪਣੀ ਕੋ ਕੌਮ ਦੀ ਪ੍ਰਸਿੱਧ ਕਥਾ ਬਾਜੀ ਭਾਈ ਪਿੰਦਰ ਪਾਤਸ਼ਾਹ ਜੀ 26-27 ਤਰੀਕ ਨੂੰ ਸ਼ਾਮਾਂ ਦੀ ਦੁਕਾਨ ਵਿੱਚ ਪਹੁੰਚ ਰਹੇ ਨੇ। ਆਓ ਆਪਾਂ ਹੁਣ ਬਾਜ ਕੇ ਪਹੁੰਚ ਕੇ ਉਹਨਾਂ ਦਾ ਲਾਹਾ ਲਈਏ। ਹੁਣ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ 1:40 ਤੱਕ ਆਪ ਨੂੰ ਕਥਾ ਸਰਵਣ ਕਰਨਗੇ। ਜਿਹਨਾਂ ਸੰਗਤਾਂ ਨੇ ਪ੍ਰਸ਼ਾਦਾ ਪਾਣੀ ਛੱਕ ਲਿਆ ਉਹਨਾਂ ਨੂੰ ਬੇਨਤੀ ਆਓ ਆਪਾਂ ਦਰਬਾਰ ਸਾਹਿਬ ਵਿੱਚ ਪਹੁੰਚ ਕੇ ਉਹਨਾਂ ਦਾ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

0: ਗਿਆ ਸਤਿਗੁਰ ਕਾ ਉਪਦੇਸ਼ ਜਿਉਂ ਬੁਲਾਵਹ ਤਿਉਂ ਬੋਲਹ ਸੁਆਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪਤਿਤ ਪਾਵਨ ਭਗਤ ਵਛਲ ਕਰਮਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਲੰਬੇ ਸਮੇਂ ਤੋਂ ਸੁਭਾਈ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਹਫ਼ਤਾਵਾਰੀ ਸੁੰਦਰ ਦੀਵਾਨਾਂ ਵਿੱਚ ਸੁਭਾਏਮਾਨ ਹੋ ਕੇ ਅੰਮ੍ਰਿਤ ਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਅੱਜ ਆਪਾਂ ਸਿੱਖ ਧਰਮ ਦੇ ਬਾਨੀ ਮੋਢੀ ਸਿੱਖੀ ਮਾਰਗ ਨੂੰ ਚਲਾਉਣ ਵਾਲੇ ਮਹਾਨ ਪਰਉਪਕਾਰੀ ਨਿਰੰਕਾਰ ਸਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਵਿਵਾਹ ਪੁਰਬ ਦਿਹਾੜੇ ਮਨਾ ਰਹੇ ਹਾਂ। ਉਹਨਾਂ ਨੂੰ ਸਮਰਪਿਤ ਹੀ ਅੱਜ ਦੇ ਦੀਵਾਨ ਗੁਰੂ ਘਰ ਵਿਖੇ ਗੁਰੂ ਕੀ ਹਜ਼ੂਰੀ ਵਿੱਚ ਸਜ ਰਹੇ ਹਨ। ਰਾਗੀ ਜਥਿਆਂ ਨੇ ਸ਼ਬਦ ਗਾਇਨ ਕਰਕੇ ਸਤਿਗੁਰਾਂ ਦੇ ਵਿਵਾਹ ਪੁਰਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਗੁਰੂ ਪਿਆਰੀ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਰ ਇੱਕ ਪਹਿਲੂ ਤੋਂ ਉਪਦੇਸ਼ ਦੇ ਕੇ ਸੰਸਾਰ ਦਾ ਭਲਾ ਕੀਤਾ ਹੈ। ਸਮਾਜਿਕ, ਧਾਰਮਿਕ, ਰਾਜਨੀਤਿਕ ਪੱਖੋਂ ਇਹ ਸੰਸਾਰ ਨੂੰ ਨਿਰੰਕਾਰ ਦੀ ਲੱਗੀ ਹੋਈ ਡਿਊਟੀ ਨੂੰ ਵਜਾਉਂਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਖਾਰ ਲਿਆਂਦਾ ਸਵਾਰਿਆ ਹੈ। ਸਾਰਿਆਂ ਨੂੰ ਉਪਦੇਸ਼ ਦਿੱਤਾ, ਆਪ ਸੰਸਾਰ ਨੂੰ ਤਿਆਗਿਆ ਨਹੀਂ ਹੈ, ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਇਆ। ਭਾਈ ਗੁਰਦਾਸ ਸਾਹਿਬ ਜੀ ਫਰਮਾਨ ਕਰਦੇ ਨੇ, ਆਪ ਬਾਬਾ ਜੀ ਗ੍ਰਹਿਸਥੀ ਹੋ ਕੇ ਵਰਤੇ ਨੇ ਅਤੇ ਗ੍ਰਹਿਸਥੀ ਸਿੱਖਾਂ ਨੂੰ ਚਰਨਾਂ ਨਾਲ ਲਾ ਕੇ ਤਾਰਿਆ ਹੈ। ਕਵਿਤ ਸਵਈਆਂ ਵਿੱਚ ਫਰਮਾਨ ਕਰਦੇ ਨੇ ਵੀ ਗੁਰ ਉਪਦੇਸ਼ ਗੁਰਸਿੱਖ ਗ੍ਰਹਿ ਮਹਿ ਬੈਰਾਗੀ, ਗ੍ਰਹਿ ਤਜ ਬਨਖੰਡ ਹੋਤ ਨਾ ਉਧਾਰ ਜੀ। ਗੁਰੂ ਨਾਨਕ ਦਾ ਉਪਦੇਸ਼ ਇਹੀ ਹੈ ਸੰਸਾਰ ਵਾਸਤੇ, ਗੁਰਸਿੱਖਾਂ ਵਾਸਤੇ, ਸਿੱਖਿਆ ਨੂੰ ਧਾਰਨ ਕਰਕੇ ਮੰਨਣ ਵਾਲਿਆਂ ਲਈ ਕਿ ਗੁਰਸਿੱਖ ਗ੍ਰਹਿਸਥੀ ਜੀਵਨ ਵਿੱਚ ਰਹਿ ਕੇ ਵੈਰਾਗ ਧਾਰਨ ਕਰੇ। ਮਾਇਆ ਵਿੱਚ ਕਮਾਈ ਕਰਦਾ ਹੋਇਆ, ਖੱਟਦਾ ਹੋਇਆ ਉਪਰਾਮ ਰਹਿ ਕੇ ਨਾਮ ਜਪ ਕੇ ਅਤੇ ਸੰਸਾਰ ਤੋਂ ਮੁਕਤ ਹੋਵੇ, ਇਹਦੇ ਬੰਧਨਾਂ ਤੋਂ ਛੁੱਟ ਜਾਵੇ। ਗੁਰਸਿੱਖ ਗ੍ਰਹਿ ਮੈਂ ਉਪਦਾ, ਗ੍ਰਹਿ ਤਜ ਬਨਖੰਡ ਹੋਤ ਨਾ ਉਧਾਰ। ਘਰ ਨੂੰ, ਗ੍ਰਹਿਸਥ ਨੂੰ ਛੱਡ ਕੇ ਜੰਗਲ ਦੇ ਕਿਸੇ ਹਿੱਸੇ ਵਿੱਚ ਜਾ ਕੇ ਕੰਦਮੂਲ ਖਾ ਲੈਣਾ, ਵਗਦੀ ਨਦੀ ਤੋਂ ਪਾਣੀ ਪੀ ਕੇ ਗੁਜ਼ਾਰਾ ਕਰ ਲੈਣਾ, ਇਉਂ ਉਧਾਰ ਨਹੀਂ ਹੁੰਦਾ। ਮਨ ਉੱਥੇ ਵੀ ਪਵਿੱਤਰ ਨਹੀਂ ਹੁੰਦਾ, ਵਿਕਾਰਾਂ ਦੀ ਮੈਲੇ ਦੀ ਨਹੀਂ ਲੱਥਦੀ। ਸੱਚੇ ਪਾਤਸ਼ਾਹ ਜੀ ਨੇ ਐਸੀ ਬਖਸ਼ਿਸ਼ ਕੀਤੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ 18 ਸਾਲ ਦੀ ਉਮਰ ਦੇ ਵਿੱਚ ਸੰਸਾਰ ਕਾਜੂ ਆਪ ਜੀ ਦੀ ਸੀ। ਜਦੋਂ ਮਹਾਰਾਜ ਜੀ ਦਾ ਇਹ ਵਿਵਾਹ ਆਨੰਦ ਕਾਰਜ ਹੋਇਆ, ਇਉਂ ਕਹਿ ਲਈ, ਸੱਚੇ ਪਾਤਸ਼ਾਹ ਜੀ ਦਾ ਭਾਈ ਮੂਲ ਚੰਦ ਜੀ ਪੱਖੋ ਕੇ ਰੰਧਾਵਾ ਉਹਨਾਂ ਦਾ ਗੋ ਸੀ, ਪੱਖੋ ਕੇ ਪਿੰਡ ਸੀ ਬਟਾਲੇ ਕੋਲ। ਬਟਾਲੇ ਵਿੱਚ ਸ਼ਹਿਰ ਦੇ ਵਿੱਚ ਕਾਰੋਬਾਰ ਸੀ, ਇੱਥੇ ਰਹਿੰਦੇ ਸੀ। ਬਾਬਾ ਮੂਲ ਚੰਦ ਜੀ ਦੀ ਵੱਡੀ ਸਪੁੱਤਰੀ ਮਾਤਾ ਸੁਲੱਖਣੀ ਜੀ, ਬੀਬੀ ਸੁਲੱਖਣੀ ਜੀ ਦੇ ਨਾਲ ਸੱਸ ਮਾਤਾ ਦਾ ਨਾਮ ਮਾਤਾ ਚੰਦੋ ਰਾਣੀ ਜੀ ਹੈ। ਸੱਚੇ ਪਾਤਸ਼ਾਹ ਜੀ ਦਾ ਬਟਾਲੇ ਵਿਖੇ ਹੀ ਸ਼ਹਿਰ ਦੇ ਵਿੱਚ, ਜਿੱਥੇ ਗੁਰਦੁਆਰਾ ਅੱਜ ਕੱਲ੍ਹ ਡੇਰਾ ਸਾਹਿਬ 'ਚ ਸ਼ੋਭਤ ਆ, ਉੱਥੇ ਮਹਾਰਾਜ ਜੀ ਨੇ ਇਹ ਵਿਵਾਹ ਆਨੰਦ ਰਚਾਇਆ ਸੀ। ਇਉਂ ਕਹਿ ਲਈਏ ਆਨੰਦ ਕਾਰਜ ਜੋ ਉਹਦੀ ਨੀਂਹ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਮਹਾਰਾਜ ਜੀ ਨੇ ਵੱਖਰਾ ਉੱਜਲ ਸਿੱਖੀ ਪੰਥ ਚਲਾਇਆ, ਐਸਾ ਸਿੱਕਾ ਮਾਰਿਆ, ਹਰ ਕੋਈ ਕਾਰਜ ਆਪਣਾ ਵੱਖਰਾ ਕੀਤਾ ਹੈ। ਸਿੱਖ ਕੌਮ ਵੱਖਰੀ ਕੌਮ ਆ, ਸਾਰੀ ਦੁਨੀਆ ਤੋਂ ਵੱਖਰੀ, ਨਸਲ ਵੀ ਵੱਖਰੀ, ਇੱਥੋਂ ਤੱਕ ਕੋਈ ਮਤਾ ਕਵੇ ਸਾਡੇ ਵਿੱਚੋਂ ਪੈਦਾ ਹੋਏ ਨੇ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨੰਦ ਕਾਰਜ ਦੀ ਨੀਂਹ ਆਪ ਰੱਖ ਦਿੱਤੀ ਸੀ। ਜਿਹੜੇ ਸ਼ਬਦ ਤੁਸੀਂ ਸੁਣੇ ਨੇ ਰਾਗੀ ਜਥਿਆਂ ਪਾਸੋਂ ਕਿ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵੀ ਆਹਣ ਆਇਆ, ਇਹ ਸੱਚ ਹੋਏ ਨੇ। ਉੱਥੇ ਮੁਖੀ ਗੁਰੂ ਵਿਆਹੁਣ ਗਿਆ, ਆਪ ਹੀ ਕਾਜ ਰਚਾਇਆ ਵਿਆਹ ਦਾ, ਕਿਉਂਕਿ ਸਾਰੀ ਮਰਿਆਦਾ ਪਹਿਲੀ ਵਾਰ ਹੋਈ ਸੀ। ਸੋ ਮਹਾਰਾਜ ਸੱਚੇ ਪਾਤਸ਼ਾਹ ਦੋ ਸਥਾਨ ਨੇ ਬਟਾਲੇ ਵਿੱਚ, ਇੱਕ ਡੇਰਾ ਸਾਹਿਬ ਵਿਚਕਾਰ ਅਤੇ ਥੋੜ੍ਹਾ ਜਿਹਾ ਪਾਸੇ ਕੰਧ ਸਾਹਿਬ ਆ, ਜਿੱਥੇ ਬਰਾਤ ਦਾ ਠਹਿਰਾ ਕੀਤਾ ਗਿਆ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਕਾਜ ਰਚਾਇਆ ਏ। 18 ਸਾਲ ਦੀ ਉਮਰ ਵਿੱਚ ਸੰਨ 1487 ਈਸਵੀ ਵਿੱਚ ਆਪ ਜੀ ਦਾ ਵਿਵਾਹ ਜਿਹੜਾ ਨਿਯਤ ਹੋਇਆ ਸੀ। ਬਰਾਤ ਗਈ ਸੀ ਸਜ ਫੱਬ ਕੇ, ਸਤਿਗੁਰੂ ਜੀ ਨੇ ਬਰਾਤ ਵਿੱਚ ਵੀ ਚੌਂ ਵਰਨਾਂ ਦੇ ਲੋਕ ਲੈ ਕੇ ਗਏ, ਸਾਰੇ ਇੱਕੋ ਜਿਹਾ ਪਿਆਰ ਸਾਰਿਆਂ ਨੂੰ ਕੀਤਾ। ਜਿਹਨਾਂ ਨੀਚ ਆਉਂਦੇ ਸੀ ਛੂਦਰ ਉਹ ਵੀ ਗਏ, ਸਾਰੇ ਲੋਕਾਂ ਨੂੰ ਸ਼ਰੇਆਮ ਖੁੱਲ੍ਹਾ ਸੱਦਾ ਦਿੱਤਾ ਸੱਚੇ ਪਾਤਸ਼ਾਹ। ਊਚ ਨੀਚ ਦਾ ਭੇਦ ਮਿਟਾਉਣ ਵਾਸਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਸੁਲਤਾਨਪੁਰ ਤੋਂ ਪ੍ਰਸਿੱਧ ਤਾਂ ਹੋ ਹੀ ਗਏ ਸੀ, ਮੋਦੀਖਾਨਾ ਚਲਾਉਂਦੇ ਸੀ। ਸੱਚੇ ਪਾਤਸ਼ਾਹ ਜਦੋਂ ਉੱਥੇ ਪਹੁੰਚੇ ਤਾਂ ਉੱਥੇ ਉਹਨਾਂ ਪਹਿਲੀ ਵੈਦਿਕ ਰੀਤੀਆਂ ਅਨੁਸਾਰ ਕਿਹਾ ਵੀ ਜਿਹੜੇ ਉੱਚੀ ਕੁਲ ਦੇ ਲੋਕ ਨੇ ਉਹਨਾਂ ਦੀਆਂ ਪੰਗਤੀਆਂ ਵੱਖਰੀਆਂ ਲੱਗਣਗੀਆਂ, ਭੋਜਨ ਵੱਖਰੇ ਥਾਂ ਅੱਡ ਅੱਡ ਭੋਜਨ ਛਕਾਏ ਜਾਣਗੇ। ਜਿਹਨੂੰ ਮਰਿਆਦਾ ਪੁਰਸ਼ੋਤਮ ਕਹਿੰਦੇ ਨੇ ਸ਼੍ਰੀ ਰਾਮ ਚੰਦਰ ਜੀ, ਜਦੋਂ ਉਹਨਾਂ ਦਾ ਆਨੰਦ ਕਾਰਜ ਹੋਇਆ ਸੀ ਤਾਂ ਉਸ ਵੇਲੇ ਤੁਲਸੀ ਜੀ ਲਿਖਦੇ ਨੇ ਵੀ ਅੱਡੋ ਅੱਡ ਉੱਚੀਆਂ ਨੀਵੀਆਂ ਜਾਤਾਂ ਨੂੰ ਵੱਖੋ ਵੱਖਰੇ ਥਾਂ ਠਹਿਰਾਇਆ ਗਿਆ ਅਤੇ ਵੱਖੋ ਵੱਖਰਾ ਭੋਜਨ ਉਹਨਾਂ ਨੂੰ ਛਕਾਇਆ ਗਿਆ। ਇੱਕ ਥਾਂ ਨਹੀਂ ਕਿ ਦੂਜਾ ਦੂਜੇ ਨਾਲ ਲਾ ਕੇ ਭਰਿਟਿਆ ਜਾਊਗਾ, ਬ੍ਰਾਹਮਣ ਨਾਲ ਛੂਦਰ ਲੱਗ ਗਿਆ, ਐਸਾ ਵਿਤਕਰਾ ਹੋਇਆ ਸੀ। ਇਹ ਤੁਲਸੀ ਜੀ ਲਿਖਦੇ ਨੇ ਕਿ ਉਸ ਵੇਲੇ ਊਚ ਨੀਚ ਲਘੂ ਨਿਜ ਨਿਜ ਥਲ ਅਨੁਹਾਰ ਵੱਖੋ ਵੱਖਰਾ ਉਹਨਾਂ ਦੀਆਂ ਪੰਗਤੀਆਂ ਲਾਈਆਂ ਗਈਆਂ ਅਤੇ ਵੱਖੋ ਵੱਖਰਾ ਭੋਜਨ ਅੱਡ ਅੱਡ ਬਿਠਾ ਕੇ ਛਕਾਇਆ ਗਿਆ। ਪਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕਿਹਾ ਸਾਰੇ ਇੱਕ ਥਾਂ ਬੈਠ ਕੇ ਭੋਜਨ ਛਕਣਗੇ, ਜੋ ਵੀ ਤੁਸੀਂ ਛਕਾਉਣਾ ਵਾ, ਜੋ ਵੀ ਤਿਆਰ ਹੈ ਪਕਵਾਨ ਆਦਿਕ, ਅਸੀਂ ਵਿਤਕਰਾ ਨਹੀਂ ਕਿਸੇ ਨਾਲ, ਵਿਤਕਰਾ ਖਤਮ ਕਰਨਾ ਹੈ। ਸਾਡੇ ਪੰਥ ਵਿੱਚ ਸਾਰੇ ਨਿਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਤੇ ਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਕਿਹਾ ਤੇ ਉਸ ਵੇਲੇ ਬਹੁਤ ਲੋਕ ਜਿਹੜੇ ਪੰਡਿਤ ਲੋਕ ਸੀ ਬ੍ਰਾਹਮਣ ਫੇਰੇ ਕਰਨ ਵਾਲੇ ਉਹ ਵੀ ਦੁਖੀ ਹੋਏ, ਹਰ ਵਿਰੋਧ ਕੀਤਾ ਗਿਆ ਸੱਚੇ ਪਾਤਸ਼ਾਹ ਜੀ ਦਾ। ਮਹਾਰਾਜ ਜੀ ਨੂੰ ਕੰਧ ਹੇਠ ਤਾਂ ਹੀ ਬਿਠਾਏ, ਡਿੱਗਣ ਵਾਲੀ ਕੰਧ ਸੀ ਕੱਚੀ, ਵੀ ਖਤਮ ਕਰ ਦਿਓ ਜਿਹੜਾ ਕੋਈ ਇੰਨੀਆਂ ਪੁਰਾਣੀਆਂ ਚੱਲੀਆਂ ਆ ਰਹੀਆਂ ਯੁੱਗਾਂ ਤੋਂ ਵੈਦਿਕ ਰਸਮਾਂ ਰੀਤੀਆਂ ਜਿਹੜੀਆਂ ਉਹਨਾਂ ਨੂੰ ਨਹੀਂ ਮੰਨਦਾ ਵਾ, ਇਹ ਆਪਣਾ ਹੀ ਮਰਿਆਦਾ ਕਾਇਮ ਕਰਨੀ ਚਾਹੁੰਦਾ, ਵੱਖਰੀ ਅੱਜ ਤੱਕ ਜੋ ਹੋਈ ਨਹੀਂ ਕਿਤੇ। ਸੱਚੇ ਪਾਤਸ਼ਾਹ ਦਾ ਵਿਰੋਧ ਤਾਂ ਹੀ ਉਹਨਾਂ ਬ੍ਰਾਹਮਣਾਂ ਨੇ ਕਰਾਇਆ ਸੀ, ਉਹ ਕੰਧ ਨਹੀਂ ਡਿੱਗੀ ਸੀ, ਅਮਰ ਹੋ ਗਈ, ਅੱਜ ਵੀ ਖੜੀ ਹੈ। पांच सदियां तो वध समा हो गया। सच्चे पातशाह जी की कृपा नाल एक स्थान वो कंध साहिब है, जदों ये वेख्या फिर पता लग गया महाराज की बख्शिश है, सतगुरां दा कंध ना डिगण तो कंधा भारा हो गया, सब नूं पता लग गया। फिर सतगुरु जी ने सारयां नूं इक्के थां भोजन, इक्के थां पंगतियां ला के छकाया गया भोजन, कोई वितकरा नहीं। लंगर संगत पंगत की सांझ उत्थों ही तोड़ दित्ती सी। ते दूजा महाराज सच्चे पातशाह ने जदों आनंद कारज का समा होया, उस वेले कोई पंडित तैयार ना होया, कोई ब्राह्मण, सब फेरे करन तो जवाब दे गए। जदों महाराज ने कहा सी बेदी दुआले अग दे दुआले लावा नहीं लवांगे, साडा वखरा मिशन है। पंडितां नूं पहला ही पता सी, इन्हां ने जनेऊ पाउण तो ना कीती है, इत्थे भी कोई नवीं मर्यादा तोरन गया। वो भज गए, महाराज कहिंदे कोई गल नहीं। तां उस वेले साध संगत महाराज सच्चे पातशाह ने शब्द दे दुआले लावा लईआं, कहा सी तत्तां दे पुजारी नहीं, बेदी दे नहीं, अग दे दुआले नहीं, असीं पंजां तत्तां दा जो मालक है, अग्नि हवा पानी धरती आकाश करता पुरख, उहदे पातशाह आ शब्द द्वारा ही ये पसारा पसरिया, तो शब्द द्वारा ही समेटिया जाता है। ओपत परलो शब्दे होवै, शब्दे ही फिर ओपत होवै। शब्द की शक्ति है सारी, सारे शब्द अनहद नाद ही रविया होया, ये अनहद नाद ही जीवन के अंदर है। एक रस कीर्तन जो हो रहा है आत्मा का आनंद है, जिहड़ा प्रगट कर लैंदा है वह सफल हो जाता है। सच्चे पातशाह जी ने कहा शब्द दे उपाशकां सी, शब्द विचोला है उन्हूं मिलाउण विच अकाल पुरख। शब्द रख के चौंकी दे उपर महिमा प्रकाश ने भी लिखा निरोल कीर्तन होया उस वेले, होर कोई गल नहीं हुई। और गुरु प्यारी साध संगत जी एम लिख चौंकी पर धरियो लीन परकर्मा चार, आगा है आगा सतगुरु पातशाह मूल कुमार, अगे अगे महाराज ते पिछे माता सुलखणी जी, चार परकर्मा कीतियां महाराज ने शब्द चौंकी ते सजा के रुमाल पा के शब्द दे दुआले परकर्मा कीतियां सी। ये महाराज सच्चे पातशाह ने 1487 ईस्वी विच 18 साल की उम्र विच अपने व्याह वाले दिन आनंद कारज वाले आनंद कारज की मन नींह रख दी, जिहड़ा बाद विच गुरु रामदास जी ने चार लावां उचारण कीतियां। गुरु हरगोबिंद साहब महाराज ने अपनी सपुत्री बीबी वीरो जी दे आनंद कारज आप पूर्ण गुरमर्यादा अनुसार लावां दे पाठ शब्द कीर्तन राही कथा विचारां राही सच्चे पातशाह जी ने यह संपूर्ण किए सन चबाल विखे। सतगुरु नानक देव साहब महाराज सच्चे पातशाह जी ने बख्शिश की आनंद कारज की नींह रखी, सारे हैरान से जो शब्द सुने ने, हर प्रभ काज रचाया गुरमुख भी आहने आया, आपे काज रचाया अपने ब्याह का, भज गए ही पंडित। महाराज का कोई गल नहीं, सो अपना वखरा सिखी पंथ चलाया तोरिया है, किसी विच रल गड नहीं हुए सच्चे पातशाह। तां फिर उस तों बाद सारे न्यों गए जदों आप जी दे अगे वापस आए, सतगुरु गृहस्थी जीवन विच निरलेप जो उपदेश संसार नूं दित्ता सी उहदे विच वरते ने, फिर भी ध्यान बहुता समा एक पास वाहिगुरू की बंदगी विच ही रहिंदा है। कुछ समा तलवंडी राय भोए दी रहे ने, नौ नूं ते पुत्तर नूं साहिबजादा सतगुरु जी नूं माता जी लै गए, कहिंदे साडे कोल रहो साडा मन ही तां लगेगा ना साडा जी भी। तां उत्थे महाराज जी ने रहना कीता कुछ समा आनंद कारज विवाह तो बाद। फिर महाराज बहुता समा बंदगी विच, माता जी ने कहा तुहाडा चित किते होर थां किथे रहिंदा, सतगुरां कहा वाहिगुरू की बंदगी करन वास्ते। और माता जी ये गुरां ने बूझ बुझाई है सतगुरु ने कि हर बिन जियरा रह ना सका खैना, सतगुर बूझ बुझाई ਸਾਡਾ ਇੱਕ ਅੱਖ ਝਮਕਣ ਜਿੰਨਾ ਸਮਾਂ ਵੀ ਖਿਣ ਮਾਤਰ ਵੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਜੀ ਮਨ ਰਹਿ ਨਹੀਂ ਸਕਦਾ। ਆਖਦੇ ਹਾਂ ਜੇ ਉਹਨੂੰ ਨਿਹਾਲਦੇ ਹਾਂ ਵੇਖਦੇ ਹਾਂ ਤਾਂ ਜਿਉਂਦੇ ਹਾਂ, ਨਹੀਂ ਮਰਨ ਤੋਲੇ ਹਾਂ। ਇੰਨੇ ਨਿਰਲੇਪ ਸੀ ਗੁਰੂ ਨਾਨਕ ਦੇਵ ਸਾਹਿਬ, ਜਿਹਨਾਂ ਸਿੱਖੀ ਪੰਥ ਚਲਾਇਆ, ਗ੍ਰਹਿਸਥ ਦਿੱਤਾ, ਲੇਕਿਨ ਨਾਮ ਪ੍ਰਧਾਨ ਸਾਧਨ ਆ, ਬੰਦਗੀ ਦਿੱਤੀ ਆ ਪਹਿਲਾਂ ਨਾਲ, ਤਾਂ ਕਿ ਮਾਇਆ ਦੇ ਦੁੱਖ ਕਲੇਸ਼ ਜਿੰਨੇ ਨੇ ਤ੍ਰਿਸ਼ਨਾ, ਇਹਦੇ ਵਿੱਚੋਂ ਮਨ ਟੱਪ ਜਾਵੇ, ਆਪਣੇ ਸੁੱਖ ਆਨੰਦ ਵਿੱਚ ਸਦੀਵੀ ਸੁੱਖ ਵਿੱਚ ਪਹੁੰਚ ਜਾਵੇ। ਕਿਹਾ ਸਤਿਗੁਰੂ ਨੇ ਬੂਝ ਬੁਝਾ ਦਿੱਤੀ ਆ, ਮਾਤਾ ਜੀ ਨਹੀਂ ਰਹਿ ਸਕਦੇ, ਇਹ ਕਰਕੇ ਆਖਾਂ ਜੀਵਾਂ ਵਿਸਰਾ ਮਰ ਜਾਓ, ਆਖਣ ਔਖਾ ਸੱਚ ਆ ਨਾ। ਮਾਤਾ ਜੀ ਕਹਿੰਦੇ ਸਭ ਕੁਝ ਮਾਤਾ ਪਿਤਾ ਪਰਿਵਾਰ ਸਭ ਕੁਝ ਪਰਮੇਸ਼ਰ ਜੀ ਨੇ ਹੀ ਦਿੱਤਾ, ਇਹ ਪਰਿਵਾਰ ਵੀ ਤੁਹਾਡੇ ਲੜ ਪਰਮੇਸ਼ਰ ਜੀ ਨੇ ਲਾਇਆ ਹੈ। ਸਾਹਿਬਜ਼ਾਦਾ ਜੀ ਬੜੇ ਸੋਹਣੇ ਬਚਨ ਉੱਥੇ ਜਨਮ ਸਾਖੀ ਵਿੱਚ ਲਿਖੇ ਹੋਏ ਨੇ, ਸਤਿਗੁਰਾਂ ਕਿਹਾ ਇਸੇ ਕਰਕੇ ਮਾਤਾ ਜੀ ਇਹ ਗ੍ਰਹਿਸਥ ਧਾਰਨ ਕੀਤਾ ਹੈ, ਇਹਦੇ ਖਿਲਾਫ ਨਹੀਂ ਹੋਏ ਅਸੀਂ, ਇਹਦੇ ਵਿੱਚ ਪ੍ਰਵੇਸ਼ ਹੋਏ ਹਾਂ। ਵਾਹਿਗੁਰੂ ਦੀ ਇਹ ਦਾਤ ਹੈ, ਇਹਦੇ ਤੋਂ ਪੈਦਾਇਸ਼ ਹੈ 84 ਲੱਖ ਜੂਨੀਆਂ ਦੀ, ਇਹ ਸੰਸਾਰ ਦੀ ਰੌਣਕ ਇਹਦੇ ਤੋਂ ਹੀ ਹੈ। ਪਰ ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਜੀਵ ਜਿਹੜਾ ਹੈ ਜੀਵਨ ਆ ਉਹ ਨਿਰਾਰਥ ਹੈ, ਵਿਅਰਥ ਹੈ। ਇਹ ਨਿਸ਼ਚਾ ਹੈ ਸਾਡਾ, ਉਦਾਸ ਤਾਂ ਹੈ ਚਿੱਤ ਤਾਂ ਹੈ ਕਿ ਕੋਈ ਸਾਥੀ ਗੁਰਮੁਖ ਨਹੀਂ ਮਿਲਦਾ ਹੈ, ਕਿਹਦੇ ਨਾਲ ਮਿਲ ਕੇ ਸੰਗਤ ਕਰੀਏ, ਐਸਾ ਕੋਈ ਨਹੀਂ ਮਿਲਦਾ ਹੈ ਜਿਹਦੇ ਨਾਲ ਬੈਠ ਕੇ ਨਾਮ ਜਪੀਏ, ਉਦਾਸ ਤਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ 'ਤੇ ਬਖਸ਼ਿਸ਼ਾਂ ਕੀਤੀਆਂ ਨੇ, ਗ੍ਰਹਿਸਥੀ ਜੀਵਨ ਵਿੱਚ ਸਾਨੂੰ ਸੰਗਤ ਨਾਲ ਜੋੜ ਕੇ ਮਹਾਰਾਜ ਜੀ ਨੇ ਨਿਹਾਲ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਫਿਰ ਇਹ ਕਿਹਾ ਸੀ ਉਦਾਸ ਹੋ ਜਾਂਦੇ ਸੀ, ਆਤਮਾ ਦੁਖੀ ਸੀ, ਇਸ ਕਰਕੇ ਸਾਧ ਸੰਗਤ ਨਹੀਂ ਮਿਲ ਰਹੀ। ਕੁਝ ਸਮਾਂ ਉਦਾਸ ਹੋਏ, ਫਿਰ ਵੈਦ ਆਇਆ, ਵੈਦ ਨੂੰ ਸੱਦਿਆ ਗਿਆ, ਜਿਹਦਾ ਨਾਮ ਹਰਦਾਸ ਆਇਆ ਹੈ। ਮਲਾਰ ਮਹੱਲਾ ਪਹਿਲਾ, ਉਹਨੇ ਆ ਕੇ ਨਬਜ਼ਾਂ ਟੋਈਆਂ, ਵੇਖਿਆ ਰੋਗ ਕੀ ਹੈ। ਮਹਾਰਾਜ ਕਹਿੰਦੇ ਕੀ ਰੋਗ ਵੇਖਦਾ, ਜੇ ਤਨ ਨੂੰ ਰੋਗ ਹੋਵੇ ਤਾਂ ਤੂੰ ਲੱਭੇਗਾ ਨਾ, ਤੈਨੂੰ ਮਿਲੇਗਾ। ਰੋਗ ਤਾਂ ਆਤਮਾ ਦੁਖੀ ਹੈ, ਮਨ ਨੂੰ ਉਹਦੇ ਵਿਛੋੜੇ ਦਾ ਦਰਦ ਅਤੇ ਉਹਦੇ ਦਿਦਾਰੇ ਜਿਹੜੇ ਨਹੀਂ, ਇਹ ਹੈ। ਜੇ ਭੋਗ ਹੀ ਭੋਗ ਲਏ, ਵਾਹਿਗੁਰੂ ਨੂੰ ਭੁਲਾ ਕੇ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋ ਗਿਆ, ਫਿਰ ਜੀਵਨ ਨਿਰਾਰਥ ਆ, ਕਿਸੇ ਕੰਮ ਨਹੀਂ ਹੈ। ਅਸੀਂ ਇਹ ਪੂਰਨੇ ਨਹੀਂ ਪਾ, ਅਸੀਂ ਤਾਂ ਇਹ ਪੂਰਨੇ ਦੇਣੇ ਆ, ਸੰਸਾਰ ਨੂੰ ਤਾਰਨਾ ਵਾ ਸਾਡੀ ਡਿਊਟੀ। ਸੱਚੇ ਪਾਤਸ਼ਾਹ ਜੀ ਨੇ ਉੱਥੇ ਸ਼ਬਦ ਉਚਾਰਨ ਕੀਤਾ ਸੀ, ਮਲਾਰ ਮਹੱਲਾ ਪਹਿਲਾ, ਖਸਮ ਵਿਸਾਰ ਕੀ ਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਵਾਹਿਗੁਰੂ ਨੂੰ ਭੁਲਾ ਕੇ ਵਿਸ਼ੇ ਵਿਕਾਰ ਭੋਗ ਭੋਗ ਲਏ, ਉਹਨੇ ਰੋਗ ਵੱਧਦੇ ਨੇ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤਾਂ ਹੀ ਕਿਹਾ ਸੀ ਰੋਗ ਭੋਗੰ ਤਾਂ ਰੋਗੰ, ਜਿੰਨੇ ਭੋਗਾਂ ਵਿੱਚ ਗਲਤਾਨ ਹੁੰਦਾ ਉਨਾ ਰੋਗੀ ਹੁੰਦਾ ਬੰਦਾ। ਵਾਹਿਗੁਰੂ ਨੂੰ ਭੁਲਾ ਕੇ ਇਹਦੇ ਵਿੱਚ ਕਮਲ ਫੁੱਲ ਦੀ ਨਿਆਈ ਨਿਰਲੇਪ ਕੀਤਾ, ਵੱਡੀ ਬਖਸ਼ਿਸ਼ ਕੀਤੀ ਹੈ, ਐਸਾ ਗਿਆਨ ਦਿੱਤਾ, ਐਸਾ ਧਿਆਨ ਦਿੱਤਾ ਜਿਹਦਾ ਸਦਰਸ਼ ਕੋਈ ਦੁਨੀਆਂ ਦਾ ਗਿਆਨ ਧਿਆਨ ਨਹੀਂ। ਆਪ ਜੀ ਨੇ ਪਹਿਲਾਂ ਉਹਦੇ ਵਿੱਚ ਜੀ ਕੇ ਦਿਖਾਇਆ ਹੈ। ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਧਿਆਪਕ ਪੂਰਨੇ ਪਾ ਕੇ ਦਿੰਦਾ ਨਾ ਬੱਚਿਆਂ ਨੂੰ ਅੰਜਾਮ, ਆਪ ਜੀ ਕੇ ਦਿਖਾਇਆ, ਇਹੀ ਕਿਹਾ ਸੀ। ਖਸਮ ਵਿਸਾਰ ਕੀ ਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਦੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਤਨ ਨਾਲ ਭੋਗ ਭੋਗ ਲਏ, ਵਾਹਿਗੁਰੂ ਨੂੰ ਭੁਲਾ ਕੇ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋ ਗਏ, ਪਾਮਰ ਹੋ ਗਏ। ਲੇਖਾ ਕਿਹਨੇ ਦੇਣਾ, ਮਨ ਨੇ ਦੇਣਾ ਵਾ, ਸੂਖਸ਼ਮ ਸਰੀਰ ਜਾਣਾ, ਇਹਨੇ ਇੱਥੇ ਰਹਿ ਜਾਣਾ। ਇਹ ਵਿਸ਼ੇ ਵਿਕਾਰ ਭੋਗ ਭੋਗ ਕੇ ਕਮਜ਼ੋਰ ਹੋ ਜਾਣਾ, ਸਿਥਲ ਹੋ ਜਾਣਾ, ਸਰੀਰ ਖਤਮ ਹੋ ਜਾਣਾ, ਸਵਾਸ ਲੰਘ ਜਾਣੇ ਨੇ। ਮਨ ਅੰਦੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਜੀਵ ਆਤਮਾ ਨੂੰ ਮਨ ਨੇ ਜਾਣਾ, ਅਖੀਰ 'ਤੇ ਸੂਖਸ਼ਮ ਸਰੀਰ ਨੇ 17 ਤੱਤਾਂ ਦੇ ਨੇ ਲੇਖਾ ਦੇਣਾ, ਜਾ ਸਜ਼ਾ ਉਹਨੂੰ ਮਿਲਣੀ। ਭੋਲੇ ਵੈਦ ਤੂੰ ਦਾਰੂ ਕੀ ਲਾ ਲਏਗਾ, ਦੁਖੀ ਤਾਂ ਆਤਮਾ ਹੈ, ਮਨ ਹੈ ਅੰਦਰੋਂ, ਉਹਦੀ ਯਾਦ ਕਰਕੇ। ਸੱਚੇ ਪਾਤਸ਼ਾਹ ਕੋਈ ਸਤਸੰਗੀ ਨਹੀਂ ਮਿਲ ਰਿਹਾ, ਭੋਲਾ ਵੈਦ ਕੀ ਦਾਰੂ ਲਾ ਲਏਗਾ, ਤੂੰ ਬਾਹਰਲੇ ਤਨ ਦੇ ਰੋਗ ਖੋਜ ਲਵੇਂਗਾ। ਇਹੀ ਹੈ ਨਾ, ਮਨ ਦਾ ਰੋਗ ਤਾਂ ਸਤਿਗੁਰੂ ਦੂਰ ਕਰਦਾ ਹੈ, ਮਨ ਗਰੀਬ ਨਿਵਾਜ ਸੱਚੇ ਪਾਤਸ਼ਾਹ। ਐਸੀ ਬਾਣੀ ਉਚਾਰਨ ਕਰਕੇ ਉੱਥੇ ਤਲਵੰਡੀ ਦੇ ਵਿੱਚ ਨਿਹਾਲ ਕੀਤਾ ਸੀ ਆਪ ਜੀ ਨੇ। ਫਿਰ ਸਾਧ ਸੰਗਤ ਜੀ ਇੱਥੇ ਅਚਲ ਸਾਹਿਬ ਹੀ ਦੋ ਸਥਾਨ ਤਾਂ ਆਪ ਜੀ ਦੇ ਡੇਰਾ ਸਾਹਿਬ ਜਿੱਥੇ ਆਨੰਦ ਕਾਰਜ ਹੋਇਆ ਅਤੇ ਕੰਧ ਸਾਹਿਬ ਜੀ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਸੀ। ਦੋ ਅਤੇ ਚੜ੍ਹਦੇ ਵਾਲੇ ਪਾਸੇ ਬਟਾਲੇ ਤੋਂ ਆਪਾਂ ਜਦੋਂ ਆਉਂਦੇ ਇੱਧਰ ਨੂੰ ਜਲੰਧਰ ਵੱਲ ਨੂੰ ਅਤੇ ਚੜ੍ਹਦੇ ਵਾਲੇ ਪਾਸੇ ਅਚਲ ਸਾਹਿਬ ਆ, ਯੋਗੀਆਂ ਦਾ ਵੱਡਾ ਸਥਾਨ ਹੈ, ਇੱਥੇ ਮੰਦਰ ਹੈ ਯੋਗੀਆਂ ਦਾ, ਸ਼ਿਵਜੀ ਦਾ ਬਣਿਆ ਹੋਇਆ, ਸਾਰੇ ਯੋਗੀ ਆਉਂਦੇ ਸੀ ਇੱਥੇ, ਪ੍ਰਸਿੱਧ ਸ਼ਿਵਰਾਤਰੀ ਦਾ ਮੇਲਾ ਲੱਗਦਾ ਸੀ। ਹੁਣ ਮਹਾਰਾਜ ਉਦਾਸੀਆਂ ਚਾਰ ਕਰਕੇ ਅਤੇ ਕਰਤਾਰਪੁਰ ਆ ਕੇ ਉਦਾਸੀਆਂ ਵਾਲੇ ਜਿਹੋ ਜਿਹਾ ਦੇਸ ਉਹੋ ਜਿਹਾ ਭੇਸ ਸਾਧੂ ਲਿਬਾਸ ਪਾ ਕੇ ਗਏ ਸੀ ਸੰਸਾਰ ਨੂੰ ਸੋਧਣ ਵਾਸਤੇ। ਇਹ ਸੋਹਣਾ ਉਪਦੇਸ਼, ਜਿਉਂ ਜਲ ਮੈਂ ਕਮਲ ਲਿਪਤੋ ਵਰਤਾ ਤੋਂ ਵਿੱਚੇ ਗਿਰਾ ਉਦਾਸ, ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਉਸ ਵੇਲੇ ਆਪ ਜੀ ਸੰਸਾਰੀ ਕੱਪੜੇ ਪਹਿਣ ਕੇ ਗ੍ਰਹਿਸਤੀਆਂ ਵਾਲੇ ਮੰਜੀ 'ਤੇ ਬੈਠ ਕੇ ਗੁਰਦੁਆਰਾ ਸਾਹਿਬ ਧਰਮਸਾਲ ਕਾਇਮ ਕਰਕੇ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦੇ ਕੇ ਨਾਲ ਖੇਤੀ ਕਰਾ ਰਹੇ ਸੀ, ਕਿਰਤ ਕਰਾ ਰਹੇ, ਲੰਗਰ ਚਲਾ ਰਹੇ ਸੀ ਅਤੇ ਸਤਸੰਗਤ ਲਾ ਰਹੇ ਸਨ, ਤਨ ਮਨ ਧਨ ਸਿੱਖਾਂ ਦਾ ਨਿਹਾਲ ਕਰ ਰਹੇ ਸੀ ਮਹਾਰਾਜ ਸੱਚੇ ਪਾਤਸ਼ਾਹ। ਉੱਥੋਂ ਆਪ ਜੀ ਨੂੰ ਜੋ ਪਤਾ ਲੱਗਾ ਵੀ ਸ਼ਿਵਰਾਤਰੀ ਦਾ ਮੇਲਾ ਬਟਾਲੇ ਬਹੁਤ ਭਰਦਾ ਵਾ, ਹਜ਼ਾਰਾਂ ਲੋਕ ਇਕੱਠੇ ਹੁੰਦੇ ਨੇ, ਕਿਹਾ ਉੱਥੇ ਵੀ ਹੁਣ ਜਾ ਆਈਏ, ਕਾਹਨੂੰ ਰਹਿਣ ਦੇਣਾ ਕਿਸੇ ਨੂੰ ਖਾਲੀ। ਆਪ ਜੀ ਨੇ ਲੱਗੀ ਡਿਊਟੀ 100% ਤੋਂ ਵੀ ਵੱਧ ਨਿਭਾਈ ਹੈ, ਐਸੇ ਆਪ ਜੀ ਪ੍ਰਭੂ ਦਾ ਅਵਤਾਰ ਨੇ, ਪਾਰ ਬ੍ਰਹਮ ਪਰਮੇਸ਼ਰ ਨੇ। ਕਿਹਾ ਉੱਥੇ ਥੋੜ੍ਹੇ ਸਮੇਂ ਵਿੱਚ ਇੱਕੋ ਵਾਰ ਬਹੁਤੇ ਲੋਕਾਂ ਨੂੰ ਉਪਦੇਸ਼ ਮਿਲ ਜਾਵੇਗਾ। ਸੱਚੇ ਪਾਤਸ਼ਾਹ ਗ੍ਰਹਿਸਤੀਆਂ ਵਾਲੇ ਕੱਪੜੇ ਪਾਏ ਸੀ ਉੱਥੇ ਪਹੁੰਚੇ ਨੇ, ਉੱਥੇ ਰਾਸਧਾਰੀ ਕੀਰਤਨ ਕਰ ਰਹੇ ਸੀ, ਉਹਨਾਂ ਦਾ ਲੋਟਾ ਜਿਹੜਾ ਮੂਹਰੇ ਰੱਖਿਆ ਸੀ ਭਾਂਡਾ, ਉਹ ਰਾਸ ਪਾਉਣ ਕਰਕੇ ਲੋਕ ਉੱਥੇ ਦਮੜੇ ਰੱਖੀ ਜਾਂਦੇ ਸੀ, ਭਰਿਆ ਪਿਆ ਸੀ। ਯੋਗੀ ਲੋਕ ਆਏ ਸੀ, ਸਿੱਧ ਲੋਕ ਜਿਹਨਾਂ ਦੇ ਪਹਿਲਾਂ ਵੀ ਸਿੰਘ ਅੜਦੇ ਰਹਿੰਦੇ ਸੀ ਆਪ ਜੀ ਨਾਲ, ਤਾਂ ਉਸ ਵੇਲੇ ਉਹਨਾਂ ਨੇ ਭੰਗਰ ਨਾਥ ਨੇ ਆਪਣੀ ਸਿੱਧੀਆਂ ਦੇ ਬਲ ਨਾਲ 300 ਮੀਲ ਉੱਚਾ ਜਿਹੜਾ ਮਾਇਆ ਦਾ ਭਰਿਆ ਵਿਚਾਰਿਆਂ ਦਾ, ਉਹਨਾਂ ਦਾ ਕੀਰਤਨ ਕਰਨ ਵਾਲਿਆਂ ਦਾ ਲੋਟਾ ਸੀ, ਛੰਨਾ ਸੀ, ਉਹ ਆਕਾਸ਼ ਵਿੱਚ ਟਿਕਾਤਾ, ਉਹ ਚੁੱਕ ਲਿਆ, ਭਾਵ ਚੋਰੀ ਕਰ ਲਿਆ। ਹੱਦ ਹੋ ਗਈ ਹੋਣ ਯੋਗੀ ਅਤੇ ਮਾਇਆ ਦੀ ਇੰਨੀ ਭੁੱਖ, ਈਰਖਾ ਇੰਨੀ, ਅਖਵਾਉਣਾ ਯੋਗੀ ਅਤੇ ਸਿੰਘ ਬਾਬੇ ਨਾ ਡਾਉਣ ਆ ਗਏ, ਫਿਰ ਸੁਣਨੀਆਂ ਹੀ ਸੀ ਨਾ ਖਰੀਆਂ ਖਰੀਆਂ। ਮਹਾਰਾਜ ਸੱਚੇ ਜਦੋਂ ਲੁਕੋ ਲਿਆ ਉਹਨਾਂ ਨੂੰ ਤਾਂ ਕੀਰਤਨ ਹੀ ਭੁੱਲ ਗਿਆ ਰਸ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਕਿ ਉਹਨਾਂ ਨੂੰ ਉਸ ਵੇਲੇ ਲੋਟਾ ਯੋਗੀ ਲਾਇਆ ਛਪਾਈ ਸੋ, ਅਤੇ ਉਸ ਵੇਲੇ ਮਹਾਰਾਜ ਨੂੰ ਤਰਸ ਆਇਆ। ਸਤਿਗੁਰੂ ਨਾਨਕ ਦੇਵ ਸਾਹਿਬ ਉੱਥੇ ਬੈਠੇ ਸੀ ਆ ਕੇ, ਲੋਕਾਂ ਨੇ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ ਵੀ ਇਹਨਾਂ ਦੇ ਕੀਰਤਨੀ ਹੈ ਸ਼ਾਇਦ, ਇਸ ਕਰਕੇ ਲੋਕ ਸਾਰੀ ਲੁਕਾਈ ਪਲਟ ਗਈ ਜਦੋਂ ਮਹਾਰਾਜ ਦਾ ਨਾਂ ਸੁਣਿਆ ਵੀ ਉਹ ਆਏ ਨੇ। ਲੋਕਾਂ ਕਿਹਾ ਹੋਰ ਕੀ ਚਾਹੀਦਾ, ਦਰਸ਼ਨ ਆਪਣੇ ਆਪ ਹੋ ਗਏ, ਇੰਨੀ ਪ੍ਰਸਿੱਧੀ ਹੋ ਗਈ ਸੀ ਚਾਰ ਉਦਾਸੀਆਂ ਤੋਂ ਬਾਅਦ, ਇਹ ਪੰਜਵੀਂ ਹੈ ਛੋਟੀ ਉਦਾਸੀ। ਇੱਥੋਂ ਮੁਲਤਾਨ ਗਏ ਸੀ ਫਿਰ ਸਤਿਗੁਰੂ ਅਚਲ ਸਾਹਿਬ ਤੋਂ ਬਟਾਲੇ, ਔਰ ਗੁਰੂ ਪਿਆਰੀ ਸਾਹਿਬ ਸੰਗ ਜੀ ਉਹ ਭਰ ਗਿਆ ਅਤੇ ਲੁਕੋ ਲਿਆ। ਮਹਾਰਾਜ ਬਾਬਾ ਜਾਣੀ ਜਾਣ ਪੁਰਖ ਕੱਢਿਆ ਲੋਟਾ ਜਹਾਂ ਛਪਾਈ, ਵੇਖ ਚਰਿੱਤਰ ਜੋਗੀ ਖੁਨ ਸਾਈ। ਹੁਣ ਇੰਨਾ ਉੱਚਾ ਟਿਕਾਇਆ, ਕਿਹੜਾ ਮਾਈ ਦਾ ਲਾਲ ਜਾਣ ਸਕਦਾ ਸੀ ਆਮ ਬੰਦਾ ਵੀ ਕਿੱਧਰ ਗਿਆ, ਅਤੇ ਬਾਬਾ ਹੀ ਜਾਣਦਾ ਸੀ ਨਾ, ਫਿਰ ਲੋਹੇ ਨੂੰ ਲੋਹਾ ਕੱਟਦਾ ਵਾ। ਬਾਬਾ ਜਾਣੀ ਜਾਣ ਪੁਰਖ ਕੱਢਿਆ ਲੋਟਾ ਜਹਾਂ ਛੁਪਾਈ, ਮਹਾਰਾਜ ਨੇ ਐਂ ਹੱਥ ਕੀਤਾ ਅਤੇ ਭੱਜਿਆ ਆਇਆ ਲੋਟਾ, ਉੱਥੇ ਹੀ ਆ ਕੇ ਭਰਿਆ ਮਾਇਆ ਦਾ ਟਿਕ ਗਿਆ। ਭੰਗਰ ਨਾਥ ਨੂੰ ਸਣੇ ਕੱਪੜਿਆਂ ਅੱਗ ਲੱਗ ਗਈ ਵੀ ਹੋਰ ਕੋਈ ਨਹੀਂ ਕਰ ਸਕਦਾ, ਇਹ ਬਾਬਾ ਨਾਨਕ ਹੀ ਲਿਆ ਸਕਦਾ ਵਾ। ਮਾਨੋ ਇੱਥੋਂ ਚਰਚਾ ਸ਼ੁਰੂ ਹੋ ਗਈ। ਸੋ ਸਿੰਘ ਅੜ ਗਏ, ਉਹ ਕਹਿ ਲਈਏ, ਪਹਿਲਾਂ ਵੀ ਇਹਨਾਂ ਅੜਾਏ ਸੀ, ਪਰ ਇਹ ਬਸ਼ਰਮ ਸੀ ਭੰਗਰ ਨਾਥ ਵਰਗੇ ਜੋਗੀ, ਉਹ ਕਹਿ ਲਈਏ। ਗੋਰਖ ਇੱਥੇ ਪਿੱਛੇ ਹੀ ਰਿਹਾ ਸੀ, ਉਹਨੇ ਕਿਹਾ ਵੇਖ ਲੈਣ ਦਿਓ ਹੁਣ ਜਾਂਦੀ ਵਾਰੀ ਇਹਨੂੰ। ਪਰ ਉਸ ਵੇਲੇ ਜਦੋਂ ਇਹ ਹੋਇਆ ਤੇ ਫਿਰ ਆਏ ਜੋਗੀ ਇਕੱਠੇ ਹੋ ਕੇ, ਖਾਧੀ ਖੁਣ ਸੁਜੂਗੀ ਸਰਾਂ ਗੋਸ਼ਟ ਕਰਨ ਸਭੇ ਉੱਠੇ ਆਈ। ਸੋ ਪੁੱਛੇ ਜੋਗੀ ਭੰਗਰ ਨਾਥ ਤੁਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ। ਸੋ ਉਹਨੇ ਕਿਹਾ ਫਿਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ। ਸੋ ਉਹਨੇ ਲਿਖਿਆ ਜਦੋਂ ਕਿਹਾ ਭਾਈ ਗੁਰਦਾਸ ਸਾਹਿਬ ਜੀ ਨੇ ਸੋ ਵਤ ਕਿਉਂ ਸੰਸਾਰੀ ਵੇਖ ਉਤਾਰ ਉਦਾਸ ਦਾ ਵਤ ਕਿਉਂ ਸੰਸਾਰੀ ਰੀਤ ਚਲਾਈ। ਇੱਥੋਂ ਤੱਕ ਉਹਨੇ ਸਵਾਲ ਕੀਤੇ ਆ ਕੇ ਪੁੱਜੇ ਹੋਏ ਨੇ ਭੰਗਰਨਾਥ ਨੇ, ਕਿਹਾ ਹੁਣ ਦਬਾ ਲਵਾਂਗੇ ਇਹਨਾਂ ਨੂੰ, ਹੁਣ ਮੌਕਾ ਹੈ। ਕਿਹਾ ਵੇਖ ਨਾਨਕੇ ਦੱਸ ਬਈ ਜਿਹੜਾ ਤੂੰ ਇਹ ਇੱਥੇ ਪਹਿਲਾਂ ਤੂੰ ਉਦਾਸੀ ਹੋਇਆ ਸਾਧੂ ਬਣਿਆ ਅਤੇ ਫਿਰ ਗ੍ਰਹਿਸਤ ਵਿੱਚ ਆ ਕੇ ਫਿਰ ਫਸ ਗਿਆ। ਉਹਦਾ ਕਹਿਣ ਦਾ ਬਸ ਗ੍ਰਹਿਸਤੀ ਕੱਪੜੇ ਮਹਾਰਾਜ ਦੇ ਪਾਏ ਹੋਏ ਵੇਖ ਕੇ ਉਹਨੇ ਸਵਾਲ ਕੀਤੇ ਸੀ। ਉਹਨੇ ਕਿਹਾ ਇਹ ਤਾਂ ਇਹ ਕੀਤਾ, ਲੋਕ ਤਾਂ ਗ੍ਰਹਿਸਤ ਵਿੱਚੋਂ ਪਰਾਮ ਹੋ ਕੇ ਸਾਧੂ ਬਣ ਕੇ ਅਤੇ ਤਰ ਜਾਂਦੇ ਨੇ ਵਾਸ਼ਨਾ 'ਤੇ ਕਾਬੂ ਪਾ ਕੇ ਅਤੇ ਮੁਕਤ ਹੋ ਜਾਂਦੇ ਨੇ, ਤੂੰ ਉਲਟਾ ਕੰਮ ਕੀਤਾ ਵਾ, ਮੈਨੂੰ ਇਹਦਾ ਜਵਾਬ ਦੇ। ਆਇਆ ਤਾਂ ਆਪਦੇ ਨੂੰ ਬੜਾ ਭੂਤ ਰਿਹਾ ਸੀ ਵੀ ਮੈਂ ਇੱਥੇ ਦਬਾ ਲੂੰਗਾ ਬਾਬੇ ਨੂੰ। ਤਾਂ ਉਹਨੇ ਇਹ ਸਵਾਲ ਕੀਤਾ ਭਾਈ ਗੁਰਦਾਸ ਸਾਹਿਬ ਜੀ ਲੈ ਉਹਨੇ ਖੁਣ ਸਿਖਾ ਕੇ ਜੋਗੀਸਰਾਂ ਨੇ ਗੋਸ਼ਟ ਕਰਨ ਵਾਸਤੇ ਆਇਆ, ਭੰਗਰਨਾਥ ਮੂਹਰੇ ਸੀ। ਇਹਨੇ ਕਿਹਾ ਤੂੰ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੈ, ਦੁੱਧ ਦੇ ਵਿੱਚ ਜਦੋਂ ਕਾਂਜੀ ਪੈ ਜੇ ਤਾਂ ਉਹ ਸੋ ਪਾਟ ਜਾਂਦਾ ਦੁੱਧ ਸਾਧ ਸੰਗ ਹੈ ਜੀ। ਤਾਂ ਉਸ ਵੇਲੇ ਨੇ ਕਿਹਾ ਇਹ ਜਿਹੜਾ ਭੇਖ ਆ ਉਦਾਸੀ ਦਾ ਭੇਖ, ਸਾਧੂ ਲਿਬਾਸ ਗੁਣਾ ਪਾ ਕੇ ਮਨ ਨੂੰ ਉੱਜਲ ਕਰਨਾ, ਇਹ ਉੱਜਲ ਦੁੱਧ ਸੀ ਇਹਦੇ ਵਿੱਚ, ਗ੍ਰਹਿਸਤੀ ਵਿੱਚ ਫਿਰ ਗ੍ਰਹਿਸਤ ਵਿੱਚ ਆ ਕੇ ਫਸ ਕੇ ਤੂੰ ਹੁਣ ਗ੍ਰਹਿਸਤੀਆਂ ਵਾਲੇ ਕੱਪੜੇ ਪਾਈ ਫਿਰਦਾ, ਪਹਿਲਾਂ ਸਾਨੂੰ ਭਗਵੇਂ ਕੱਪੜਿਆਂ 'ਚ ਮਿਲਿਆ ਸਮੇਰ ਪਰਬਤ 'ਤੇ, ਤੂੰ ਇਹ ਕਾਂਜੀ ਪਾ ਕੇ ਸਾਰਾ ਹੀ ਕੰਮ ਖਰਾਬ ਕਰ, ਉਦਾਸੀ ਜਿਹੜੀ ਸੀ ਹੁਣ ਨਹੀਂ ਤੈਨੂੰ ਮਿਲੇਗਾ ਰੱਬ, ਤੂੰ ਇਹ ਕਾਂਜੀ ਪਾ ਕੇ ਦੁੱਧ ਦਾ ਜਿਹੜਾ ਫਿੱਟਿਆ ਚਾਟਾ ਦੁੱਧ ਦਾ ਚਾਟਾ ਹੀ ਫਿੱਟ ਗਿਆ ਸਾਰਾ ਭਰਿਆ ਹੋਇਆ, ਖਰਾਬ ਹੀ ਕਰ ਲਿਆ, ਚਾਰ ਸਾਰੀ ਉਮਰ ਘੁੰਮਦਾ ਫਿਰਦਾ ਰਿਹਾ ਸਾਧੂ ਬਣ ਕੇ, ਹੁਣ ਫਿਰ ਆ ਕੇ ਬੱਚਿਆਂ ਵਿੱਚ ਫਸ ਗਿਆ ਪਰਿਵਾਰ ਵਿੱਚ। ਉਹਦਾ ਕਹਿਣ ਦਾ ਮਤਲਬ ਇਹ ਸੀ ਫਿੱਟਿਆ ਚਾਟਾ ਦੁੱਧ ਦਾ ਰਿੜਕਿਆਂ ਮੱਖਣ ਹੱਥ ਨਾ ਆਈ, ਹੁਣ ਜ਼ੋਰ ਲਾ ਲਈ ਨਾਨਕ ਇਹ ਜਿੰਨਾ ਮਰਜ਼ੀ ਰਿੜਕ ਲਾ, ਹੁਣ ਮੱਖਣ ਗਿਆਨ ਰੂਪੀ ਮੱਖਣ ਜਿਹੜਾ ਦੁੱਧ ਰਿੜਕਣ ਤੋਂ ਬਾਅਦ ਉਹਦੇ ਵਿੱਚੋਂ ਮੱਖਣ ਨਿਕਲਦਾ ਹੈ, ਉੱਜਲ ਸੁੱਖ ਦਿੰਦਾ ਹੈ, ਹਰ ਖੁਸ਼ਕੀ ਚੱਕਦਾ ਹੈ, ਤਨ ਮਨ ਨਿਹਾਲ ਹੋ ਜਾਂਦਾ ਹੈ। ਹੁਣ ਗਿਆਨ ਰੂਪੀ ਮੱਖਣ ਜਿਹੜਾ ਉਹ ਤੇਰੇ ਹੱਥ ਨਹੀਂ ਆਊਗਾ, ਮਨ ਰੂਪ ਹਿਰਦੇ ਵਿੱਚ ਗਿਆਨ ਨਹੀਂ ਹੋਊਗਾ ਤੈਨੂੰ, ਸਾਰਾ ਤੂੰ ਕੀਤੇ ਕਿਰਾਏ 'ਤੇ ਪਾਣੀ ਪਾ ਲਿਆ ਹੈ। ਉਹਦਾ ਇਹਦਾ ਭਾਵ ਉਹਦਾ ਇਹੋ ਹੀ ਸੀ, ਭੇਖ ਉਤਾਰ ਉਦਾਸ ਦਾ ਸਾਰੇ ਦਾ ਇਹਦਾ ਅਰਥ ਇਹੀ ਹੈ, ਪਹਿਲਾਂ ਤੂੰ ਉਦਾਸੀ ਹੋਇਆ ਸੀ, ਵੱਤ ਕਿਉਂ ਸੰਸਾਰੀ ਰੀਤ ਚਲਾਈ, ਮੁੜ ਕੇ ਫਿਰ ਕਿਉਂ ਗ੍ਰਹਿਸਤੀਆਂ ਵਿੱਚ ਆ, ਹੁਣ ਤੂੰ ਖੇਤੀ ਕਰਾਉਣਾ ਉੱਥੇ ਪਤਾ ਲੱਗਾ ਵਾ, ਬੱਚੇ ਫਿਰ ਉੱਥੇ ਸੱਦ ਲਏ ਨੇ ਅਤੇ ਪਰਿਵਾਰ ਵਿੱਚ ਰਹਿੰਦਾ ਵਾ, ਇਹ ਕਿਉਂ ਚਲਾਈ ਹੈ। ਹੁਣ ਮਹਾਰਾਜ ਨੇ ਜਿਹੜੇ ਜਵਾਬ ਦਿੱਤੇ ਸੁਣੋ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ। ਮਹਾਰਾਜ ਕਹਿਣ ਲੱਗੇ ਭੰਗਰਨਾਥ ਕੀ ਤੈਨੂੰ ਕਵਾਂ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਨਾਨਕ ਆਖੇ ਭੰਗਰਨਾਥ ਤੁਹੇ ਮਾਉ ਕੁਚੱਜੀ ਆਹੀ। ਸਤਿਗੁਰੂ ਕਹਿਣ ਲੱਗੇ ਜੋ ਚੁੱਪ ਹੋ ਗਿਆ ਆਪਣੀ ਗੱਲ ਕਰਕੇ, ਅਸਲ ਵਿੱਚ ਭੰਗਰਨਾਥ ਤੇਰੀ ਬੁੱਧੀ ਕੁਚਾਜਿਆ, ਸਿਆਣੀ ਨਹੀਂ ਹੈ ਤੇਰੀ ਬੁੱਧੀ। ਮਾਓ ਦਾ ਅਰਥ ਹੁੰਦਾ ਮਾਂ, ਮਾਂ ਜਨਮ ਵੀ ਦਿੰਦੀ ਹੈ ਅਤੇ ਅਕਲ ਵੀ ਦਿੰਦੀ ਹੈ, ਸਭ ਤੋਂ ਪਹਿਲਾਂ ਬੱਚੇ ਦੀ ਟੀਚਰ ਮਾਂ ਹੁੰਦੀ ਹੈ। ਮਹਾਰਾਜ ਕਹਿਣ ਲੱਗੇ ਪਹਿਲੀ ਗੱਲ ਤਾਂ ਤੇਰਾ ਉਸਤਾਦ ਜਿਹੜਾ ਗੁਰੂ ਆ ਉਹ ਕੁਚੱਜਾ ਵਾ, ਇੱਥੋਂ ਪਤਾ ਲੱਗਦਾ ਵਾ ਤੇਰੀ ਮਾਓ ਕੁਚੱਜੀ ਆ ਹੀ, ਤੇਰੀ ਅਕਲ ਜਿਹੋ ਜੀ ਉਹਨੇ ਅਕਲ ਦਿੱਤੀ ਕੁਚੱਜੀ ਹੈ, ਚੱਜ ਹੈ ਨਹੀਂ ਇਹਦੇ ਵਿੱਚ। ਬਾਣੀ ਵਿੱਚ ਵੀ ਆਪ ਜੀ ਨੇ ਕੁਚੱਜੀ ਸੁਚੱਜੀ ਅਤੇ ਗੁਣਵੰਤੀ ਦੇ ਸਿਰਲੇਖ ਹੇਠ ਬਾਣੀ ਉਚਾਰੀ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇੱਥੋਂ ਵੇਖ ਲਿਆ ਤੈਨੂੰ ਕਿੰਨੇ ਕੁ ਤੂੰ ਹੈਸੀਅਤ ਦਾ ਮਾਲਕ ਹੈ, ਭੰਗਰਨਾਥ ਕਹਿੰਦਾ ਸਾਨੂੰ ਹੈ ਤੇਰੀ ਬੁੱਧੀ ਜਿਹੜੀ ਅਕਲ ਹੈ ਤੇਰਾ ਗੁਰੂ ਉਹ ਕੁਚੱਜਾ ਹੈ, ਤੈਨੂੰ ਚੱਜ ਨਹੀਂ ਕੋਈ ਸਿਖਾਇਆ ਉਹਨੇ। ਸੱਚੇ ਪਾਤਸ਼ਾਹ ਕਹਿਣ ਲੱਗੇ ਸੋ ਉਹ ਐਸੀ ਕੁਚੱਜ ਤੇਰੇ ਅੰਦਰ ਆ ਵੀ ਭਾਂਡਾ ਧੋਏ ਨਾ ਜਾਤੇ ਆਉਣ, ਭਾਓ ਕੁਚੱਜੇ ਫੁੱਲ ਸੜਾਈ, ਤੂੰ ਤੇ ਸਾਨੂੰ ਆਨਾ ਵੀ ਚਾਟਾ ਜਿਹੜਾ ਆਪਦਾ ਵਿਗਾੜ ਲਿਆ ਸਾਰਾ, ਕਾਂਜੀ ਪਾ ਦਿੱਤੀ ਹੈ ਦੁੱਧ ਦਾ ਸਾਡਾ ਗਿਆਨ, ਸੋ ਗਿਆਨ ਰੂਪੀ ਮੱਖਣ ਨਹੀਂ ਨਿਕਲਣਾ ਰਿੜਕਣ ਤੋਂ, ਤੂੰ ਤੇ ਜਿਹੜਾ ਭਾਂਡਾ ਧੋਏ ਨਾ ਜਾਤੇ ਆਉਣ, ਅਜੇ ਤੱਕ ਜਿਹੜਾ ਹਿਰਦੇ ਦਾ ਭਾਂਡਾ ਜਿਹੜਾ ਹੈ ਜਿਹਦੇ ਵਿੱਚ ਰਿੜਕ ਕੇ ਗਿਆਨ ਰੂਪੀ ਮੱਖਣ ਕੱਢਣਾ ਸੀ ਬ੍ਰਹਮ ਗਿਆਨ ਦਾ ਮੱਖਣ, ਤੂੰ ਤੇ ਉਹ ਭਾਂਡੇ ਨੂੰ ਧੋਣਾ ਹੀ ਨਹੀਂ ਜਾਣਿਆ, ਹੋਰ ਤੇ ਛੱਡ ਸ਼ੁਰੂਆਤ ਪਹਿਲਾਂ ਨੂੰ ਉੱਜਲ ਕਰਨਾ ਪੈਂਦਾ। ਆਪ ਜੀ ਨੇ ਬਾਣੀ ਵਿੱਚ ਕਿਹਾ ਸੀ ਭਾਂਡਾ ਧੋਏ ਬੈਸ ਧੂਪ ਦੇਵ ਹੋ ਤੋ ਦੁੱਧੈ ਕੋ ਜਾਵ ਹੋ ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵ ਹੋ ਜਪ ਹੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਰਹਾਓ ਇਹੋ ਮਨ ਈਟੀ ਹਾਥ ਕਰਹੋ ਫੁਨ ਨੇਤਰੋ ਨੀਂਦ ਨਾ ਆਵੈ ਸੋ ਐਸਾ ਦੁੱਧ ਰਿੜਕਣ ਤੋਂ ਉਪਦੇਸ਼ ਦਿੱਤਾ ਸੀ ਆਪ ਜੀ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਭਾਂਡਾ ਧੋਏ ਬੈਸ ਧੂਪ ਦੇਵ ਇੰਨਾ ਸਮਾਂ ਨਹੀਂ ਉਭਰ ਹੋ ਰਿਹਾ ਟਾਈਮ। ਮਹਾਰਾਜ ਕਹਿੰਦੇ ਤੂੰ ਤਾਂ ਭਾਂਡਾ ਧੋਣਾ ਹੀ ਨਹੀਂ ਜਾਣ ਭਾਂਡਾ ਧੋਏ ਨਾ ਜਾਤੇ ਹੁਣ ਭਾਵ ਕੁਚੱਜੇ ਫੁੱਲ ਸੜਾਈ ਤੂੰ ਹਿਰਦੇ ਰੂਪੀ ਭਾਂਡੇ ਨੂੰ ਧੋਣਾ ਹੀ ਨਹੀਂ ਜਾਣਿਆ। ਸਭ ਤੋਂ ਪਹਿਲਾਂ ਦੁੱਧ ਉੱਥੇ ਟਿਕਦਾ ਜਿਹੜਾ ਭਾਂਡਾ ਸਾਫ਼ ਸੁਥਰਾ ਹੋਵੇ ਪੂਰਾ ਮਾਂਜਿਆ ਸਵਾਰਿਆ ਹੋਵੇ। ਥੋੜ੍ਹਾ ਜਿਹਾ ਭਾਂਡਾ ਨਾ ਧੋਤਾ ਮਾਂਜਿਆ ਸਵਾਰਿਆ ਹੋਵੇ ਦੁੱਧ ਨਹੀਂ ਟਿਕਦਾ ਖਰਾਬ ਹੋ ਜਾਂਦਾ। ਮਾਈਆਂ ਭੈਣਾਂ ਬੀਬੀਆਂ ਨੂੰ ਪਤਾ ਸਿਆਣੀਆਂ ਨੂੰ ਤੂੰ ਤੇ ਹਿਰਦੇ ਰੂਪੀ ਭਾਂਡੇ ਨੂੰ ਧੋਣਾ ਹੀ ਨਹੀਂ ਜਾਣਿਆ ਬੁੱਢਾ ਤੇ ਤੂੰ ਹੋਇਆ ਫਿਰਦਾ ਵਾਂ ਤੇਰੀ ਕਿਹੜਾ ਉਮਰ ਛੋਟੀ ਹੈ ਤੇਰੀ ਤਾਂ ਕਈ ਸੌ ਸਾਲ ਦੀ ਉਮਰ ਹੈ ਸਾਡੇ ਨਾਲੋਂ ਵੀ ਵੱਡਾ ਤੂੰ ਤਾਂ ਜੋਗੀ ਆ ਸਿੱਧ ਪੁਰਸ਼ ਆ ਅਜੇ ਤੱਕ ਤੇਰਾ ਭਾਂਡਾ ਵੇਖ ਜੇ ਤੇਰਾ ਭਾਂਡਾ ਸਾਫ਼ ਹੁੰਦਾ ਝਗੜਾ ਕਿੱਥੋਂ ਹੋਇਆ ਤੂੰ ਤੇ ਲੋਟਾ ਹੀ ਲੁਕੋ ਲਿਆ ਭਲਿਆ ਮਾਨਸਾ ਜੋਗੀ ਹੋ ਕੇ ਇਹਨਾਂ ਦਾ ਵਿਚਾਰਿਆਂ ਦਾ ਕੀਰਤਨ ਕਰਨ ਵਾਲਿਆਂ ਦਾ ਮਾਇਆ ਦਾ ਲੋਟਾ ਹੀ ਲੁਕੋ ਲਿਆ ਸਾਨੂੰ ਦਇਆ ਆ ਗਈ ਅਸੀਂ ਗ੍ਰਹਿਸਥੀ ਹੈ ਸਾਨੂੰ ਪਤਾ ਵੀ ਖਰਚੇ ਕਿੰਨੇ ਹੁੰਦੇ ਗ੍ਰਹਿਸਥੀ ਦੇ ਅਤੇ ਇਹਨਾਂ ਨੂੰ ਲੋੜ ਆ ਵਿਚਾਰਿਆਂ ਨੂੰ ਇਹਨਾਂ ਸਾਡੇ ਮੂਹਰੇ ਆ ਕੇ ਕੀਰਤਨ ਕੀਤਾ ਫਿਟਿਆ ਤਾਂ ਤੂੰ ਆ ਤੂੰ ਜੋਗੀ ਹੋ ਕੇ ਅਤੇ ਲੁਕੋਨਾ ਫਿਰਦਾ ਮਾਇਆ ਤੂੰ। ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਐਸੇ ਜਵਾਬ ਦਿੱਤੇ ਵੀ ਤੂੰ ਤੇਰਾ ਤਾਂ ਈਰਖਾ ਨੰਬਰ ਵਨ ਤੇ ਫਿਰ ਸਾਡੇ ਨਾਲ ਇਸੇ ਕਰਕੇ ਅਸੀਂ ਕੱਢ ਦਿੱਤਾ ਅਤੇ ਇਸ ਗੱਲ ਵਿੱਚ ਤੂੰ ਖੁਣ ਸਿਖਾ ਕੇ ਅਤੇ ਸਾਡੇ ਨਾਲ ਗੋਸ਼ਟ ਕਰਨ ਆ ਗਿਆ ਵਾਂ ਝਗੜਾ ਕਰਨ ਲੱਗ ਪਿਆ ਸਾਡੇ ਪੰਥ ਨੂੰ ਨਿੰਦਣ ਲੱਗ ਪਿਆ ਜਿਹੜਾ ਪੰਥ ਅਸੀਂ ਸਾਜਿਆ ਹੀ ਗ੍ਰਹਿਸਥੀ ਪੰਥ ਆ ਅਸੀਂ ਤਿਆਗ ਕੀਤਾ ਹੀ ਨਹੀਂ ਸੀ ਉਹ ਤਾਂ ਦੇਹੋ ਜਿਹਾ ਦੇਸ਼ ਉਹੋ ਜਿਹਾ ਭੇਸ ਸਾਰੇ ਦੇਸ਼ਾਂ ਵਿੱਚ ਜਾਣਾ ਸੀ ਪਰ ਉਹੋ ਦੇ ਭੇਸ ਲਿਬਾਸ ਪਾ ਕੇ ਅਸੀਂ ਗਏ ਹਾਂ ਤਾਂ ਕਿ ਸਾਨੂੰ ਉਹਨਾਂ ਵਿੱਚ ਵੜਨਾ ਸੌਖਾ ਹੋ ਜੇ ਉਹਨਾਂ ਦੀ ਭਾਸ਼ਾ ਵਿੱਚ ਉਹਨਾਂ ਨੂੰ ਉਪਦੇਸ਼ ਦਿੱਤਾ ਵਾ ਭਾਵੇਂ ਕੋਈ ਅਰਬੀ ਸੀ ਫਾਰਸੀ ਸੀ। ਸੱਚੇ ਪਾਤਸ਼ਾਹ ਜੀ ਨੇ ਕਿਹਾ ਉਹ ਤਾਂ ਸਾਡੀ ਡਿਊਟੀ ਸੀ ਪਰ ਅਸੀਂ ਗ੍ਰਹਿਸਥੀ ਹਾਂ ਅਸਲ ਵਿੱਚ ਅਸੀਂ ਰਿਟਾਇਰਮੈਂਟ ਨਹੀਂ ਲਈ ਜਿਹੋ ਜਿਹੇ ਪਹਿਲਾਂ ਅਸੀਂ ਘਰ ਤੋਂ ਉਹੋ ਜਿਹੇ ਅੱਜ ਹਾਂ ਓਨੀ ਬੰਦਗੀ ਕਰ ਰਹੇ ਹਾਂ ਨਿਰਲੇਪ ਹਾਂ ਮਾਇਆ ਵਿੱਚ ਅਸੀਂ ਕਿਸੇ ਉਦਾਸੀ ਨੂੰ ਵਿਸ਼ੇਸ਼ਤਾ ਹੀ ਨਹੀਂ ਦਿੱਤੀ ਹੈ ਅਸੀਂ ਗੁਰਮੁਖ ਪੰਥ ਚਲਾਇਆ। ਮਹਾਰਾਜ ਜੀ ਨੇ ਕਿਹਾ ਤੂੰ ਤਾਂ ਭਾਂਡਾ ਧੋਣਾ ਹੀ ਨਹੀਂ ਜਾਣਿਆ ਇੰਨੀ ਈਰਖਾ ਤੇਰੇ ਹਿਰਦੇ ਰੂਪੀ ਭਾਂਡੇ ਵਿੱਚ ਭਾਂਡਾ ਧੋਏ ਨਾ ਜਾਤੇ ਹੋਣ ਇੰਨਾ ਲਾਲਚ ਇੰਨੀ ਤ੍ਰਿਸ਼ਨਾ ਲੋਟਾ ਹੀ ਲੁਕੋ ਲਿਆ ਅਸੀਂ ਕੱਢ ਦਿੱਤਾ ਅਤੇ ਉਲਟਾ ਤੂੰ ਈਰਖਾ ਦੇ ਨਾਲ ਸੜਦਾ ਭੁੱਜਦਾ ਹੋਇਆ ਸਾਡੇ ਨਾਲ ਸਿੰਗ ਡਾਉਣ ਆ ਗਿਆ ਜੀ। ਭਾਂਡਾ ਧੋਏ ਨਾ ਜਾਤੇ ਹੋਣ ਜਿੰਨਾ ਚਿਰ ਹਿਰਦੇ ਵਿੱਚੋਂ ਈਰਖਾ ਦੁਐਸ਼ ਤ੍ਰਿਸ਼ਨਾ ਵਾਸ਼ਨਾ ਨਹੀਂ ਮੁੱਕਦੀ ਉਨਾ ਚਿਰ ਨਿਸ਼ਕਾਮ ਕਰਮ ਜਿੰਨਾ ਚਿਰ ਨਹੀਂ ਕਰਦਾ ਦੁੱਧ ਨਿਸ਼ਕਾਮ ਕਰਮਾਂ ਰੂਪੀ ਦੁੱਧ ਜਿਹੜਾ ਟਿਕਾਉਣਾ ਉਹਦੇ ਨੂੰ ਰਿੜਕ ਕੇ ਜਪ ਕੇ ਰਸਨਾਂ ਦੁਆਰਾ ਅਤੇ ਗਿਆਨ ਰੂਪੀ ਮੱਖਣ ਕੱਢਣਾ ਵਾ ਹਿਰਦੇ ਨੂੰ ਭਾਂਡਾ ਬਣਾ ਕੇ ਚਾਟਾ ਮਨ ਨੂੰ ਚਟੂਰਾ ਬਣਾ ਕੇ। ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਂਡਾ ਧੋਏ ਨਾ ਜਾਤੇ ਹੋਣ ਭਾਓ ਕੁਚੱਜੇ ਫੁੱਲ ਸੜਾਈ ਕੁਚੱਜੇ ਭਾ ਨਾਲ ਖੋਟੇ ਪਿਆਰ ਨਾਲ ਮਾਇਆ ਨਾਲ ਪਿਆਰ ਕੁਚੱਜ ਭਾ ਅਤੇ ਗ੍ਰਹਿਸਥ ਵਿੱਚੋਂ ਪੈਦਾ ਹੋ ਕੇ ਤੁਸੀਂ ਕੋਈ ਛੱਜ ਚ ਆ ਕੇ ਨਹੀਂ ਡਿੱਗੇ ਆਕਾਸ਼ ਦੇ ਵਿੱਚੋਂ ਵੀ ਛੱਜ ਵਿੱਚ ਆਏ ਸੀ ਤੁਸੀਂ ਕੋਈ ਪਾਉਣ ਪੂਤ ਨਹੀਂ ਹੋ ਗ੍ਰਹਿਸਥ ਵਿੱਚੋਂ ਪੈਦਾ ਹੋ ਕੇ ਉਹ ਗ੍ਰਹਿਸਥ ਦੀ ਨਿੰਦਿਆ ਕਰਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਭਾਉ ਕੁਚੱਜੇ ਫੁੱਲ ਸੜਾਈ ਕੁਚੱਜੇ ਭਾ ਨਾਲ ਫੁੱਲ ਹੁੰਦਾ ਦੁੱਧ ਤੇਰੀ ਤਾਂ ਕੁਚੱਜੀ ਜਿਹੜੀ ਮੱਤ ਆ ਭੈੜੀ ਮੱਤ ਆ ਭੰਗਰਨਾਥ ਉਹਨੇ ਦੁੱਧ ਸਾੜ ਬੈਠੀ ਉਹ ਤੇ ਦੁੱਧ ਨੂੰ ਸਾੜ ਹੀ ਬੈਠੀ ਜਿਹੜੇ ਹਿਰਦੇ ਵਿੱਚ ਇੰਨੀ ਈਰਖਾ ਇੰਨੀ ਤ੍ਰਿਸ਼ਨਾ ਵਾ ਮਾਇਆ ਦੀ ਅਤੇ ਇੰਨੀ ਈਰਖਾ ਵਾ ਉਹਦੇ ਹਿਰਦੇ ਵਿੱਚ ਨਿਸ਼ਕਾਮ ਕਰਮਾਂ ਰੂਪੀ ਦੁੱਧ ਕਿਵੇਂ ਟਿਕੂਗਾ। ਕਾਮਨਾ ਤੋਂ ਰਹਿ ਧੋ ਕੇ ਕਰਮ ਕਰਨੇ ਆਪਣੇ ਮਤਲਬ ਸਵਾਰਥ ਤੋਂ ਗ੍ਰਹਿਸਥ ਵਿੱਚ ਰਹਿ ਕੇ ਸਾਨੂੰ ਉਪਦੇਸ਼ ਦਿੱਤਾ ਕੇਵਲ ਆਪਣੇ ਮਤਲਬ ਵਾਸਤੇ ਨਹੀਂ ਜਿਉਣਾ ਵਾ ਇਹ ਤੋਂ ਉੱਪਰ ਉੱਠ ਕੇ ਪਰਪਕਾਰ ਸੇਵਾ ਸਿਮਰਨ ਗੁਰਮੁਖ ਨਾਮਦਾਨ ਇਸ਼ਨਾਨ ਦੇ ਧਾਰਨੀ ਹੋਵਾਂਗੇ ਹਿਰਦਾ ਨਿਸ਼ਕਾਮ ਹੋਵੇਗਾ ਗਿਆਨ ਰੂਪੀ ਮੱਖਣ ਨਿਕਲੇਗਾ। ਬਾਬੇ ਦਾ ਮੂਲ ਮੰਤਰ ਗੁਰਮੰਤਰ ਦਾ ਜਿਵੇਂ ਜਿਵੇਂ ਜਾਪ ਕਰਾਂਗੇ ਦੂਧ ਕਰਮ ਫੁਣ ਭਾਂਡਾ ਧੋਏ ਬੈਸ ਧੂਪ ਦੇਵ ਤੋ ਦੁੱਧੈ ਕੋ ਜਾਵ ਹੋ ਦੂਧ ਕਰਮ ਨਿਸ਼ਕਾਮ ਕਰਮ ਦੁੱਧ ਆ ਫੁਣ ਸੁਰਤ ਸਮਾਇਨ ਸ਼ਬਦ ਨੂੰ ਸੁਰਤ ਨੂੰ ਸ਼ਬਦ ਨਾਲ ਜੋੜਨਾ ਇਹ ਜਾਗ ਲਾਉਣਾ ਵਾ
1: ਹੁਣ ਸੁਰਤ ਸਮਾਇਨ ਹੋਏ ਨਿਰਾਸ ਜਮਾਵ ਉਹ ਨਿਰਾਸ ਹੋ ਕੇ ਆਸਾ ਤੋਂ ਰਹਿਸ ਹੋ ਕੇ ਜਮਾਵ ਕਾ ਦੁੱਧ ਐਸਾ ਰਿੜਕੋ ਮਹਾਰਾਜ ਕਹਿੰਦੇ ਜਪ ਹੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕੰਮ ਇੱਕੋ ਨਾਮ ਜਪਣਾ ਭੁੱਖ ਸੱਚੇ ਨਾਮ ਦੀ ਚਾਹੀਦੀ ਇਉਂ ਮਨ ਈਟੀ ਹਾਥ ਕਰੋ ਪੁਨ ਨੇਤਰੋਂ ਨੀਂਦ ਨਾ ਆਵੈ ਇਹ ਮਨ ਰੂਪੀ ਈਟੀਆਂ ਨੂੰ ਗੁੱਲੀਆਂ ਨੂੰ ਘੁੱਟ ਕੇ ਫੜਨਾ ਦੁੱਧ ਰਿੜਕਦਿਆਂ ਗੁੱਲੀਆਂ ਫੜਨੀਆਂ ਪੈਂਦੀਆਂ ਹੁੰਦੀਆਂ ਮੂੰਹ ਹਨੇਰੇ ਦੁੱਧ ਰਿੜਕੀਦਾ ਸੀ ਨੀਂਦ ਵੀ ਆ ਜਾਂਦੀ ਸੀ ਮਧਾਣੀ ਬੰਦ ਹੋ ਜਾਂਦੀ ਸੀ ਮਾਤਾ ਮੈਨੂੰ ਵੀ ਡਾਹ ਦਿੰਦੀ ਹੁੰਦੀ ਸੀ ਉਸਦਿਆਂ ਉੱਠਣਾ ਨਿਤਨੇਮ ਦੇ ਲਾਲਚ ਨੂੰ ਦੂਜੇ ਦੋਵੇਂ ਸੁੱਤੇ ਰਹਿੰਦੇ ਸੀ ਅਤੇ ਮਾਤਾ ਨੂੰ ਆਪਦਾ ਲਾਲਚ ਹੁੰਦਾ ਸੀ ਵੀ ਇਹਨੂੰ ਦੁੱਧ ਰਿੜਕਣ ਲਾ ਦੇਵਾਂ ਉੱਠ ਪਿਆ ਟਾਈਮ ਨਾਲ ਨਹਾ ਲਿਆ ਮੂੰਹ ਹਨੇਰੇ ਲਾ ਦੇਣਾ ਕਈ ਵਾਰਾਂ ਇੰਨੀ ਤੇਜ਼ ਮੈਂ ਮਧਾਣੀ ਕਰ ਦੇਣੀ ਉਹ ਅਤੇ ਦੁੱਧ ਬਾਹਰ ਛਲਕੀ ਜਾਣਾ ਫਿਰ ਆ ਕੇ ਮਾਤਾ ਨੇ ਧੱਫਾ ਮਾਰਨਾ ਪਿੱਛੋਂ ਕਿਤੇ ਨੀਂਦ ਆ ਜਾਣੀ ਮੂੰਹ ਹਨੇਰਾ ਹੁੰਦਾ ਸਿਆਲਾਂ ਧੰਨ ਗੁਰੂ ਨਾਨਕ ਹੁਣ ਜਦੋਂ ਬਾਣੀ ਪੜ੍ਹੀ ਕਿਆ ਇਹ ਸਿਖਾਇਆ ਅਤੇ ਸਾਰਾ ਦੁੱਧ ਤੋਂ ਹੀ ਹੈ ਗਿਆਨ ਹੁਣ ਮੈਂ ਕਿਹਾ ਤੁਸੀਂ ਇੰਨੀ ਕਿਰਪਾ ਕਰ ਦਿਓ ਦੁੱਧ ਤਾਂ ਮੈਨੂੰ ਮਾਤਾ ਨੇ ਸਿਖਾਇਆ ਰਿੜਕਣਾ ਹੁਣ ਆ ਗਿਆਨ ਦਾ ਮਹਾਰਾਜ ਮੱਖਣਾ ਜੀ ਆ ਤੁਹਾਡੇ ਗੁਣ ਗਾਉਂਦੇ ਗਾਉਂਦੇ ਨਾ ਇਹ ਹੁਣ ਮਹਾਰਾਜ ਗਿਆਨ ਦਾ ਮੱਖਣ ਆ ਜਾਵੇ ਸੋ ਇਉਂ ਮਨ ਈਟੀ ਹਾਥ ਕਰੋ ਫੁਨ ਨੇਤਰੋਂ ਨੀਂਦ ਨਾ ਆਵੇ ਮਨ ਰੂਪੀ ਗੁੱਲੀਆਂ ਨੂੰ ਘੁੱਟ ਕੇ ਫੜਨਾ ਵਾ ਢਿੱਲੀਆਂ ਨਹੀਂ ਰਹਿਣ ਦੇਣੀਆਂ ਮਧਾਣੀ ਰੁਕੇ ਨਾ ਨੀਂਦ ਫੁਨ ਨੇਤਰੋਂ ਨੀਂਦ ਨਾ ਆਵੇ ਫਿਰ ਨੇਤਰਾਂ ਵਿੱਚ ਨੀਂਦ ਨਾ ਆਵੇ ਆਲਸ ਜਪਣਾ ਰਸਨਾ ਤੋਂ ਵਾਰ ਵਾਰ ਇਹ ਕਿਹਾ ਭੰਗਰਨਾਥ ਨੂੰ ਤੂੰ ਤੇ ਭਾਂਡਾ ਧੋਣਾ ਹੀ ਨਹੀਂ ਜਾਣਿਆ ਭਾਉ ਕੁਚੱਜੇ ਫੁੱਲ ਸੜਾਈ ਤੇਰੀ ਮਤ ਜਿਹੜੀ ਕੁਚੱਜੀ ਬੁੱਧੀ ਹੈ ਉਹ ਤੇ ਕੁਚੱਜੇ ਭਾ ਨਾਲ ਫੁੱਲ ਦੁੱਧ ਨੂੰ ਹੀ ਸਾੜ ਬੈਠੀ ਹੈ ਦੁੱਧ ਹੀ ਫਟ ਗਿਆ ਪਹਿਲਾਂ ਹੀ ਹੋਏ ਅਤੀਤ ਗ੍ਰਹਿਸਥ ਤੱਜ ਤੁਸੀਂ ਗ੍ਰਹਿਸਥ ਨੂੰ ਛੱਡ ਕੇ ਸੋ ਅਤੀਤ ਹੋ ਗਏ ਵਿਰਾਕਤ ਹੋ ਗਏ ਫਿਰ ਉਹਨਾਂ ਕੇ ਘਰ ਮੰਗਣ ਜਾਈ ਫਿਰ ਭਰੋਸਾ ਰੱਖੋ ਪਰਮੇਸ਼ਰ ਤੇ ਵੀ ਆਪੇ ਜਿੱਥੇ ਬੈਠੇ ਹਾਂ ਦੇਊਗਾ ਖਾਣ ਨੂੰ ਫਿਰ ਉਹਨਾਂ ਦੇ ਘਰ ਵਿੱਚ ਜਾ ਕੇ ਬੂਹਿਆਂ 'ਤੇ ਮੰਗਣ ਜਾਂਦੇ ਉਦੋਂ ਸ਼ਰਮ ਨਹੀਂ ਆਉਂਦੀ ਉਂਝ ਤੁਸੀਂ ਗ੍ਰਹਿਸਥ ਨੂੰ ਨਿੰਦੇ ਹੋ ਫਿਰ ਉਹਨਾਂ ਕੇ ਘਰ ਮੰਗਣ ਜਾਈ ਬਿਨ ਦਿੱਤੇ ਕਛਾਥ ਨਾ ਆਈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੀ ਚਰਚਾ ਬਾਬੇ ਨੇ ਕੀਤੀ ਮਹਾਰਾਜ ਨੇ ਕਿਹਾ ਅਸਲ ਵਿੱਚ ਗੱਲ ਇਹ ਹੈ ਵੀ ਜੇ ਕਿਸੇ ਨੇ ਕੁਝ ਦਿੱਤਾ ਹੋਵੇ ਤਾਂ ਹੀ ਮਿਲਦਾ ਵਾ ਆਪਣਾ ਬੀਜਿਆ ਹੀ ਸਭ ਕੋਈ ਸੋ ਵੱਢਦਾ ਹੈ ਜੇ ਪੁੰਨ ਕਰਮ ਬੀਜੇ ਨਹੀਂ ਤਾਂ ਬੰਦੇ ਨੂੰ ਫਿਰ ਸੁੱਖ ਵੀ ਨਹੀਂ ਮਿਲਦੇ ਇਸ ਕਰਕੇ ਤੁਸੀਂ ਦਿੱਤਾ ਹੀ ਕੁਝ ਨਹੀਂ ਨੰਗ ਮਲੰਗ ਹੋ ਗਏ ਤੁਸੀਂ ਆਪ ਕਿਸੇ ਨੂੰ ਕੁਝ ਦਿੱਤਾ ਨਹੀਂ ਖੱਟਿਆ ਕਮਾਇਆ ਨਹੀਂ ਅਤੇ ਗ੍ਰਹਿਸਥੀ ਜਿਹੜਾ ਹੈ ਉਹ ਆਪ ਦਿੰਦਾ ਵੀ ਹੈ ਕਮਾਉਂਦਾ ਵੀ ਹੈ ਅਤੇ ਬੂਹੇ 'ਤੇ ਆਏ ਨੂੰ ਦਿੰਦਾ ਵੀ ਹੈ ਪੁੰਨ ਦਾਨ ਵੀ ਕਰਦਾ ਵਿਣ ਦਿੱਤੇ ਕਿਸ਼ਾਥ ਨਾ ਆਈ ਆਪਣੇ ਕਰਮ ਕਮਾ ਕੇ ਦਸਾਂ ਨੌਵਾਂ ਦੀ ਕਿਰਤ ਕਰਮ ਕਰਕੇ ਅਤੇ ਜਿਹੜਾ ਉਹਦੇ ਵਿੱਚੋਂ ਦਿੰਦਾ ਹੈ ਨਾ ਨਿਸ਼ਕਾਮ ਹੋ ਕੇ ਪੁੰਨ ਦਾਨ ਕਰਕੇ ਉਹ ਆਪਣੀ ਬੰਦਗੀ ਵੀ ਬਚਾ ਲੈਂਦਾ ਅਤੇ ਦੂਜੇ ਦੀ ਕਰਕੇ ਉਹਦੀ ਵੀ ਖੁਸ਼ੀ ਲੈ ਲੈਂਦਾ ਵਾ ਗ੍ਰਹਿਸਥੀ ਅਤੇ ਉਹ ਫਿਰ ਉੱਚਾ ਹੋ ਜਾਂਦਾ ਉਹਦੇ ਕਰਮ ਜਿਹੜੇ ਨਿਸ਼ਕਾਮ ਕਰਮ ਪੁੰਨ ਦਾਨ ਵੱਧ ਜਾਂਦੇ ਨੇ ਉਹ ਅੰਦਰ ਦਾ ਸਕੂਨ ਲੈ ਜਾਂਦਾ ਵਾ ਅਤੇ ਤੁਸੀਂ ਦਿੱਤਾ ਹੀ ਕੁਝ ਨਹੀਂ ਤੁਹਾਨੂੰ ਕੀ ਮਿਲੇ ਏਡੀਆਂ ਏਡੀਆਂ ਉਮਰਾਂ ਹੋ ਕੇ ਅਤੇ ਆਹ ਹਾਲਤ ਆ ਤੁਹਾਡੀ ਭੰਗਰਨਾਥ ਨੇ ਬੜਾ ਸ਼ਰਮਸ਼ਾਰ ਹੋਇਆ ਭੰਗਰ ਗੋਰਖਾਂ ਦਾ ਵੀ ਜਾ ਹੁਣ ਗਾਂਹ ਹੋਰ ਹੋ ਗਾਂਹ ਹੋਰ ਇੱਥੇ ਬਾਬੇ ਨੇ ਕੰਨੀ ਹੱਥ ਲਵਾ ਦਿੱਤੇ ਸੀ ਖੀਰ 'ਤੇ ਖੀਰਲੀ ਸਿੱਧ ਗੋਸ਼ਟ ਸੀ ਇੱਥੇ ਹੀ ਆਖਿਆ ਸੀ ਸੋ ਫਿਰ ਇਹਨਾਂ ਸਿੱਧਾਂ ਨੇ ਸਿੱਧ ਬੋਲਣ ਸੁੱਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਗ੍ਰਹਿਸਥ ਪੰਥ ਐਸਾ ਚਲਾਇਆ ਗਰੀਬ ਨਿਵਾਜ ਜੀ ਨੇ ਕਿਹਾ ਯੋਗ ਨਾ ਭਗਵੀ ਕੱਪੜੀ ਯੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆਂ ਯੋਗ ਪਾਈ ਹੈ ਸਤਿਗੁਰ ਕਹਿ ਉਪਦੇ ਭਗਵੇਂ ਕੱਪੜੇ ਪਾ ਲੈਣੇ ਤੀਰਥਾਂ 'ਤੇ ਰਹਿ ਕੇ ਮਾਲਾ ਫੜ ਲੈਣੀਆਂ ਗਲਾਂ 'ਚ ਪਾ ਲੈਣੀਆਂ ਬਹੁਤ ਸਾਧੂ ਵੇਖੋਗੇ ਹਿੰਦੁਸਤਾਨ ਦੇ ਆ ਕੁੰਭ ਦਾ ਮੇਲਾ ਵੀ ਤੁਸੀਂ ਵੇਖਿਆ ਹੋਣਾ ਕੀ ਕੁਝ ਕਰਦੇ ਸੀ ਉੱਥੇ ਕਈ ਬਾਹਾਂ ਖੜੀਆਂ ਕਰਕੇ ਬਾਹਾਂ ਹੀ ਸੁਕਾਈ ਬੈਠੇ ਨੇ ਇਉਂ ਵੀ ਗਿਆਨ ਨਹੀਂ ਹੁੰਦਾ ਸੋ ਯੋਗ ਨਾ ਭਗਵੀ ਕੱਪੜੀ ਤੀਰਥਾਂ 'ਤੇ ਜਾ ਕੇ ਜਿੰਨੇ ਮਰਜ਼ੀ ਸਾਧੂ ਬਣ ਕੇ ਬਹਿ ਜਾਓ ਭਗਵੇਂ ਕੱਪੜੇ ਪਾ ਲਓ ਨਹੀਂ ਯੋਗ ਮਿਲੇਗਾ ਯੋਗ ਦਾ ਅਰਥ ਜੁੜਨਾ ਇਕਾਗਰ ਚਿੱਤ ਹੋਣਾ ਵਾਹਿਗੁਰੂ ਦੇ ਨਾਲ ਨਾਮ ਨਾਲ ਸਮਾਧੀ ਵਿੱਚ ਪਹੁੰਚਣਾ ਮਾਨਸ ਜਨਮ ਦਾ ਪ੍ਰਯੋਜਨ ਹੈ ਪਰਮਾਨੰਦ ਆਤਮਾ ਦਾ ਆਨੰਦ ਨੂੰ ਲੈਣਾ ਇਹਦਾ ਫਲ ਆ ਯੋਗ ਨਾ ਭਗਵੀ ਕੱਪੜੀ ਯੋਗ ਨਾ ਮੈਲੇ ਵੇਸ ਫਿਰ ਕੱਪੜੇ ਵੀ ਛੱਡ ਕੇ ਸਵਾਹ ਮਲ ਲੈਣੀ ਇਹ ਯੋਗੀਆਂ ਦਾ ਕੰਮ ਸੀ ਸੋ ਸਵਾਹ ਮਲ ਕੇ ਕਾਲੇ ਸ਼ਾਹ ਬਣ ਜਾਣਾ ਮੈਲੇ ਵੇਸ मैले वेस भी जुड़िया नहीं जांदा, जो मर्जी कर लो मर। नानक घर बैठिया जोग पाई है, घर विच बैठिया फब के सुंदर ये शरीर नू पालन पोषण करके नहा धो के फबा के गुरु दे सन्मुख आके गुरमुख बन के गुरमुख नाम दान इशनान दे धारनी हो के तन मन धन पवित्र हो जाता है। तीन गुण बड़े दिते ने, क्या नानक घर बैठिया जोग पाई है सतगुर का उपदेश। ये सतगुरु का उपदेश है, आप जी निर्लेप रहे, बंदगी की, फिर दो साहबजादे आप जी दे ग्रह विखे। सौ शादी तो 10 साल 9 साल बाद बाबा श्री चंद जी महापुरख अवधूत बंदगी विचों, जिनी कोई बंदगी करता गृहस्थी उहदे घर उह जाई आउणा ना, चोटी दे साधु त्यागी ते बैरागी बाबा श्री चंद जी महापुरश का जन्म हुंदा 1596 ईस्वी नूं। उस तों बाद गृहस्थी जो आप जी ने गृहस्थ धर्म चलाया है, बाबा लखमी दास जी का 2 सालों बाद आगमन हुंदा, साहबजादे प्रगट हुंदे ने आप जी दे घर विखे। धन बेबे नानकी जी, उन्होंने इन्ना प्यार किया सुल्तानपुर हरम बना के दिता सी रहन। हरम बड़े बड़े पठान शाही लोग बनाउंदे सी उस वेले, जिवें अजकल दी कोठी हुंदी है विच्चे अटैचमेंट सारा, बाथरूम सारियां सहूलतां विच्चे ही, किचन भी, वो हरम हुंदा सी उस वेले, बहुत सोहना खुला बना। बेबे नानकी जी ने सुल्तानपुर सतगुरां नूं ते उन्हां दे परिवार परजाई जी नूं रहण वास्ते हरम बना के दिता सी, इन्ना प्यार किया। धन सतगुरु राज मैं राज योग मैं योगी, तप मैं तपीसर गृहस्थ मैं भोगी, त्याए त्याए सौ ऐसी बख्शिश की महाराज जी ने अपने उपर सतगुरु कृपा कारण। धन गुरु नानक देव साहब जी दे विवाह पुरब दिहाड़िया दियां आप संगतां नूं बहुत बहुत मुबारक होण। विचार करदियां होईआं भुल्लां चुक्कां की माफ़ी बख्शनी, अगे तो सुमत बख्शनी जी। देहो सज्जन असी सड़ियाँ ज्यों होवै साहिब सुमेला। वाहिगुरु जी का खालसा वाहिगुरु जी की फतेह।

ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਆਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਸਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਬਦ ਤਿਤ ਘਰ ਸੁਭਾਗਾ ਸ਼ਬਦ

ਤਿਤ ਘਰਿਆਂ ਨ ਹੱਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰ।

ਪ੍ਰੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਦ ਤੂਰ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ।

ਸਭ ਸਿੱਖਾਂ ਨੇ ਕੋਕ ਮਹਾਇ ਗੁਰੂ ਗ੍ਰੰਥ ਜੀ ਮਾਨਿਓ ਜੋ

ਜੋ ਸ਼ਰਧਾ ਕਰ ਸੀਮਦੇ ਖੰਡਾ ਜਾ ਕੇ ਹੱਥ ਮੈਂ

ਤੂੰ ਚਉ ਸੱਜਣ ਮੰਡਿਆ ਤੇਈ ਸਿਸ ਉਤਾਰ ਨੈਣ ਮਹੰਜੇ ਤਰਸਦੇ ਕਦ ਫਸੀ ਦੇਦਾਰ ਤੀਨੇ ਤਾਪ ਨਿਵਾਰਨ ਹਾਰ ਦੁੱਖ ਅੰਤਾ ਸੁਖਰਾਸ ਤਾਂ ਕੋ ਵਿਗੜਨਾ ਕੋ ਲਾਗੈ ਜਾਂ ਕੀ ਪ੍ਰਭ ਆਗੈ ਅਰਦਾਸ।

सेवार के चरण रसायण जन्म मरण दूते छूटे

ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ